ਮਿਲਦੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੇ ਪ੍ਰਥਮ ਭਗਵਤੀ ਸਮਰਕਾ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੌਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਈਆ ਜਸ ਡਿਠ ਸਭ ਦੁਖ ਜਾਏ ਤੇਕ ਬਹਾਦਰ ਸਿਮਰਿਆ ਘਰ ਨਾਉ ਨਿਧਿਆਵੇ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਪਿਆਰਿਆਂ ਸਭਾ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਥੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਗਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪ੍ਰਥਮਾ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ।

ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸੋ ਪਵਨ ਮਹਿ ਪਵਨ ਸਮਾਇਆ ਜੋਤੀ ਮਹਿ ਜੋਤ ਰਲ ਜਾਇਆ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਾਸੀ ਪੁਰਖ ਹੈ ਸਭ ਮਹਿ ਰਹਿਆ ਸਮਾਏ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੈ ਐਸੇ ਦੀਨ ਦਿਆਲ ਸਤਿਗੁਰੂ ਤੀਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਅੱਜ ਦੇ ਦਿਨ ਸ੍ਰੀ ਗੋਇੰਦਵਾਲ ਸਾਹਿਬ ਜੀ ਵਿਖੇ ਜੋਤੀ ਜੋਤ ਸਮਾਏ ਤਿੰਨਾਂ ਸਤਿਗੁਰਾਂ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਬੇਅੰਤ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬੜੀ ਸ਼ਰਧਾ ਭਾਵਨਾ ਸਤਿਕਾਰ ਨਾਲ ਮਨਾ ਰਹੀਆਂ ਹਨ ਜਥਾ ਸਖਤ ਭੇਟਾਵਾਂ ਹਾਜ਼ਰ ਕਰ ਰਹੀਆਂ ਹਨ ਸਤਿਗੁਰੂ ਜੀਓ ਸਰਬੱਤ ਸਾਧ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਸੁਭ ਭਾਵਨਾਵਾਂ ਪੂਰੀਆਂ ਕਰਨੀਆਂ ਹੇ ਨਵਾਨਿਆਂ ਦੇ ਮਾਨ ਨਤਾਨਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸਾਦ ਭੇਟਾ ਕੀਤਾ ਗਿਆ ਹੈ ਤਿੰਨਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਆਪ ਜੀ ਦੇ ਹਜ਼ੂਰ ਕੜਾਹ ਪ੍ਰਸਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸੋ ਸੁਖ ਹੋਵੇ ਨਾਮ ਚਿੱਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

0: ਤਗਨਾ ਟੁੱਟ ਸਬੂਤ ਮਹੱਲਾ ਪਹਿਲਾ
1: ਤਗਨ ਇੰਦਰੀ ਤਗਨਾ ਨਾਰੀ ਭਲਕੇ ਥੁੱਕ ਪਵੈ ਨਿਤ ਦਾੜੀ ਤਗਨਾ ਪੈਰੀ ਤਗਨਾ ਹੱਥੀ ਤਗਨਾ ਜੇਵਾ ਤਗਨਾ ਅੱਖੀ ਵੇ ਤਗਾਇਆ ਪੈ ਵੱਤੇ ਵੱਟ ਭਾਗੇ ਅਵਰਾ ਘੱਟੈ ਲੈ ਪਹਾੜ ਕਰੇ ਵੀ ਆਹੋ ਕਟਕਾ ਦਲ ਦਸਹਿਰਾ ਸੁਣ ਵੇਖੋ ਲੋਕਾ ਇਹੋ ਵਿਡਾਣ ਮਨ ਅੰਧਾ ਨਾਉ ਸੁਜਾਨ ਪੌੜੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਸਾਈ ਤੂੰ ਸਿਰਫ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਇਆ।

ਫਿਰ ਤੁਸੀਂ ਸੁਣ ਰਹੇ ਸੀ ਸੂਫੀਆਨਾ ਕਲਾਮ। ਇਸ ਨਾਲ ਹੀ ਸਾਡੀ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ ਦੀ ਪਹਿਲੀ ਸਭਾ ਸਮਾਪਤ ਹੁੰਦੀ ਹੈ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

0: ਮੈਂ ਤਾਂ ਸਮਝੋ ਤਾਂ ਇਹੋ ਤਾਂਜੀ ਗਜ਼ਲ ਖੇ ਕਿਥੇ ਛੇਉ ਨਾ ਪਹੁੰਚਾਇ ਅਗਤੇ ਹਲੀ ਜਾਂ ਗਜ਼ਲ ਮੇ ਜੇਕਾ ਛਿਟਾ ਹੀ ਆ ਸਾ ਤਾਂਜੀ ਗਜ਼ਲ ਮਾ ਹਿਕੜੀ ਅਦਮ ਮੌਜੂਦ ਲਗੇ ਥੀ ਪਈ ਉਨੇ ਬਾਰੇ ਮੇ ਤਾਂ ਛਾ ਚਵਣਾ
1: ਮੁਖੇ ਲਗੇ ਤੋ ਤ ਬਿਆਨ ਬੋਲਨ ਮੇ ਗਜ਼ਲ ਜੈਨਾ ਮੁਨੇ ਅਚੀ ਰਹਿਓ ਆ ਉਰਦੂ ਮੇ ਬਚੀ ਰਹਿਓ ਆ ਉਰਦੂ ਮੇ ਤ ਚੰਗਾ ਬਹਿਸ ਥੀ ਰਹਿਆ ਨ ਗਜ਼ਲ ਤੇ ਤ ਗਜ਼ਲ ਇਹ ਮ ਚਯੋ ਵਨੇ ਤੋ ਤ ਗਾਇਕੀ ਜੀ ਚੀਜ਼ ਬ ਕਾਨੇ ਐੜੀ ਹੱਦ ਤਾਈ ਬਚੈਲ ਆ ਐ ਵੈਸ਼ੀ ਸਨਫ ਆ ਇਹ ਬ ਚਯੋ ਵਿਆ ਪਰ ਇੱਕ ਫਾਰਮ ਆਏ ਐ ਉਹਨ ਫਾਰਮ ਕੇ ਫਾਰਮ ਤੁਰ ਕਬੂਲ ਕੰਦੇ ਉਹਨ ਮੇ ਅਸਾਂ ਜੇਕੋ ਚਵਣ ਚਾਹੂ ਤਾ ਉਹ ਜੇਕਰ ਅਸਾਂ ਕਾਮਯਾਬੀ ਸਾਂ ਚਈ ਸਕੂ ਤਾਂ ਮਾਂ ਸਮਝਾ ਤੋ ਕੋ ਫਾਰਮ ਕਾਮਯਾਬ ਆ ਪਾਂਜੇ ਲਿਖੇ
0: ਤਾਂ ਸਮਝੋ ਤਾਂ ਤਾਂ ਹਨ ਫਾਰਮ ਮਾ ਚੰਗੀ ਤਰ੍ਹਾਂ ਮੁਤਮੈਨ ਆਇਓ
1: ਬਿਲਕੁਲ ਜੇਕਰ ਮੁਤਮੈਨ ਨਾ ਹੋ ਜਾ ਤਾਂ ਮੁਝਾ ਗਜ਼ਲ ਛਪਜਨ ਨਾ ਕੋਨ ਹਾ
0: ਜੇਕਰ ਮੁਤਮੈਨ ਆਇਓ ਤਾਂ ਗਲੋ ਗੜ ਤਾਂ ਤੇ ਕਦੀ ਕਦੀ ਨਹੀਂ ਕਵਤਾ ਨਾਜ਼ਿਲ ਤੀ ਤੇ ਕਦੇ ਕਦੇ ਗਜ਼ਲ ਨਾਜ਼ਿਲ ਤੋ ਤੇ ਤਾਂ ਬਿਨੀ ਹੰਦੇ ਸਾਗੇ ਨਮੂਨੇ ਪਾਣ ਕੇ ਕੀ ਤਾਂ ਫੈਲਾ ਸਕੋ ਜਾਂ ਕੀ
1: ਇਹੋ
0: ਫਿੱਟ ਕਰ
1: ਸਕੇ ਇਹੋ ਇਹਨਾਂ ਨਮੂਨੇ ਹੀ ਆਏ ਜਿਵੇਂ ਕੋ ਰਾਈਟਰ ਕਦੇ ਸਟੋਰੀ ਲਿਖੇ ਕਦੇ ਨਾਵਲ ਲਿਖੇ ਕਦੇ ਡਰਾਮਾ ਲਿਖੇ ਕਦੇ ਕਵਿਤਾ ਲਿਖੇ ਕਦੇ ਸ਼ਾਇਰੀ ਕਰੇ ਗਜ਼ਲ ਮੇ ਤਾਂ ਇਹੋ ਅਲੱਗ ਅਲੱਗ ਫਾਰਮ ਆਏ ਐ ਹਰ ਕੈ ਪਾਂਜੀ ਇੱਕ ਰਚਨਾ ਥੀਂਦੀ ਆ ਉਹ ਫਾਰਮ ਗੋਲੇ ਲੈਂਦੀ ਆ
0: ਪਰ ਤਾਂ ਕੰਫਰਟੇਬਲ ਯਾ ਈਜ਼ੀ ਕਿਹੜੀ ਫਾਰਮ ਮੇ ਤਾਂ ਮਹਿਸੂਸ ਕਿਉਂ ਅੱਜਕੱਲ
1: ਮਾ ਬਿਨੀ ਮੇ
0: ਗਜ਼ਲ ਮੇ ਨਹੀਂ ਕਰਦਾ ਮੈਂ
1: ਬਿਨੀ ਮੇ ਮਾ ਕੰਫਰਟੇਬਲ ਮਹਿਸੂਸ ਤੋ ਕਰਿਆ ਐ ਲਗੇ ਤੋ ਤਾਂ ਮੁਖੇ ਕਾ ਤਕਲੀਫ ਨਥੀ ਥੇ
0: ਹਿਕੜੋ ਬਿਓ ਅਹਿਮ ਸਵਾਲ ਆ ਜੇਕੋ ਅੱਜਕੱਲ ਅਸਾਂ ਸਭਨੀ ਨਫਕਤ ਪੜਨਦਰਨ ਪਰ ਸ਼ਾਇਰਨ ਜੇ ਜ਼ਹਿਨ ਮੇ ਤਮਾਮ ਘਣੋ ਉਹਨਾਂ ਕੇ ਜੰਜੋੜੀਂਦੋ ਰਹੇ ਤੋ ਤਾਂ ਗੁਜ਼ਰਨ 10-15 ਸਾਲਨ ਖਾਂ ਨਹੀਂ ਕਵਿਤਾ ਜੇ ਨਵਨ ਕਵਿਨ ਉਹਨਾਂ ਹਿਕੜੋ ਅਹਿੜੋ ਤਾਂ ਹਿਕੜੋ ਮਾਹੌਲ ਤਿਆਰ ਕਯੋ ਆ ਜੋ ਉਨ ਖਾਂ ਪੋਇ ਜੇਕੋ ਇੰਦਰ ਨਸਲ ਆਯੋ ਆ ਉਹ ਨਹੀਂ ਕਵਿਤਾ ਜੇ ਨਾਲੇ ਮੇ ਕੇਤਰੋ ਬਿ ਨਫ ਮਾ ਮਤਲਬ ਸਖ਼ਤ ਲਫ਼ਜ਼ ਨਥੋ ਕਮਾਣਿਆ ਪਰ ਜੇਕਾ ਚੀਜ਼ ਆਹੇ ਪ੍ਰੋਜ਼ ਆਹੇ ਡਰਾਮੋ ਆਹੇ ਨਾਟਕ ਆਹੇ ਨਸਰ ਜੂੰ ਚਾਰ ਸਿਟੂ ਆਹਿਨਿ ਤਿਨ ਕੇ ਭੰਜੀ ਭੋਲੇ ਉਹਨਾਂ ਸਮਝੋ ਤਾਂ ਨਹੀਂ ਕਵਿਤਾ ਜੇਕਾ ਐਸਾ ਕੈਂ ਬਿ ਹਾਲਤ ਮੇ ਅਸੀਂ ਫਾਰਮ ਮੇ ਆਣੀ ਸਕੂੰ ਥਾ ਬਿਲਕੁਲ ਨਸਰ ਜਾ ਪੀਸਿਸ ਟੁਕੜਾ ਟੁਕੜਾ ਕਰੇ ਲਫ਼ਜ਼ ਹੇਡਾ ਭੰਜੀ ਲਫ਼ਜ਼ਨ ਕੇ ਘੁਮਾਏ ਫਿਰਾਏ ਉਹ ਕਰੇ ਨਹੀਂ ਕਵਿਤਾ ਜੇ ਨਾਲੇ ਮੇ ਪੇਸ਼ ਕਨ ਥਾ ਐਂ ਅਹਿੜਾ ਰੋਜ਼ ਅਸਾਂ ਵਟ ਕਿਤਾਬ ਮਜਮੂ ਅਚਨ ਪਿਆ ਥਾ ਤਾਂ ਤਾਂ ਸਮਝੋ ਤਾਂ ਨਹੀਂ ਕਵਿਤਾ ਜੀ ਆ ਐਕਸਪਲੋਇਟੇਸ਼ਨ ਜੇਕਾ ਹੈ ਪਹਿਲਾਂ ਤਾਂ ਨਹੀਂ ਕਵੀ ਕਵਿਤਾ ਜਾ ਬਾਨੀ ਕਿਤੇ ਤਾਈਂ ਜਵਾਬਦਾਰ ਆਇਓ ਇਹੋ ਮੂੰਖੇ ਵਾਜ਼ਿਬ ਕੰਦਾ
1: ਇਹ ਮਹਿਸੂਸ ਕਯੋ ਵਿਆ ਹੈ ਤ ਨਈ ਕਵਿਤਾ ਜੇਕਾ ਸੱਚੀ ਨਈ ਕਵਿਤਾ ਚਏਜੇ ਯਾ ਇੱਕ ਕਵਿਤਾ ਚਏਜਾ ਨਈ ਤਾਂ ਇੱਕ ਸਿਰਫ਼ ਉਹ ਸੁਣਾਣਪ ਜੇ ਲਾਇ ਲਗਾਈ ਵਈ ਜੇਕਾ ਮਾਂ ਸਮਝਾ ਤੋ ਤਾਂ ਹਿਨਰ ਲਗਾਇਣ ਜ਼ਰੂਰੀ ਕੋਨੇ ਯਾ ਸਿਫਤ ਕਵਿਤਾ ਪੰਜੇ ਪਾਣ ਮੇ ਕਵਿਤਾ ਹੋਣ ਖਪੇ ਉਹ ਹੀ ਹੁਣ ਜੀ ਸੁਣਾਣਪ ਹੋਣ ਖਪੇ ਸ਼ੁਰੂਆਤ ਮੇ ਲਗਭਗ 67-68 ਜੇ ਆਸ ਪਾਸ ਇਹ ਥਿਓ ਤ ਜਦੈ ਨਈ ਕਵਿਤਾ ਆਈ ਐ ਪੂਰੇ ਜ਼ੋਰ ਸਾਂ ਆਈ ਤ ਘਣਨ ਕੇ ਇਹ ਲਗੋ ਤ ਭਈ ਤ ਲਫ਼ਜ਼ ਟੋੜੇ ਐ ਕਵਿਤਾ ਜੋੜੇ ਛੜਣੀ ਐ ਐ ਸਭ ਲੋ ਕਮ ਐ ਐ ਮਾ ਤਾਂ ਇਹ ਬੁਧਾਇਆ ਕਮਲ ਸਾਹਿਬ ਤ ਕਿਨ ਤ ਧੋਬੀਆ ਬਿਲਬ ਛਪਾਇ ਛਜਾ ਨਈ ਕਵਿਤਾ ਜਾ ਤ ਐੜੀ ਐੜੇ ਨਮੂਨੇ ਥੀਂਦੋ ਐ ਕਾਬ ਨਈ ਸਨਫ ਅਚੇ ਥੀ ਐ ਸਵਲੀ ਲਗੇ ਥੀ ਸਵਲੀ ਆਏ ਕਾਨ ਹਾਂ ਇਹ ਜ਼ੋਰ ਤੋ ਦਿਆ ਤ ਸਵਲੀ ਕਾਨੇ ਸਵਲੀ ਲਗੇ ਥੀ ਤ ਉਹ ਕੇਤਰਾ ਮਾਣੂ ਉਹਨਾਂ ਜੋ ਫਾਇਦੋ ਵਠਨ ਤਾਂ
0: ਸਹੁਲੀ ਲਗੇ ਥੀ ਪਰ ਤਾਂ ਵਧੀਕ ਉਹਨਾਂ ਲਾਇ ਸਹੁਲਤ ਪਸੰਦੀ ਹਿਕੜੇ ਨਈ ਨਸਲ ਲਾਇ ਪੈਦਾ ਕਈ ਆ ਪੰਜੇ ਨਈ ਕਵਿਤਾ ਜੇ ਮਰਫਤ ਉਹਨਾਂ ਲਾਇ ਮਾ ਸਮਝਾਉਂਦਾ ਤਾਂ ਤਾਂਗੇ ਜਵਾਬਦਾਰ ਜਾਂ ਜ਼ਿੰਮੇਦਾਰ
1: ਜਵਾਬਦਾਰ ਤਾਂ ਜ਼ਰੂਰ ਇਹ ਰਹਿੰਦੋ ਹਰ ਕਵੀ ਜੇਕੋ ਆਏ ਜੇਕੋ ਸੱਚੋ ਕਵੀ ਆਏ ਸੋ ਜਵਾਬਦਾਰ ਆਏ ਪੰਜੇ ਲਿਖੇ ਛਕਾਂ ਤਾਂ ਉਹਨਾਂ ਜੀ ਇੱਕ ਕਮਿਟਮੈਂਟ ਰਹੇ ਥੀ ਉਹਨਾਂ ਪੰਜੇ ਰਚਨਾਉਂ ਨਾ ਐ ਫਾਰਮ ਨਾ ਐ ਉਹ ਜੇਕਾ ਕਮਿਟਮੈਂਟ ਹੈ ਉਹ ਉਹਨਾਂ ਜਵਾਬਦਾਰੀ ਜੋ ਅਹਿਸਾਸ ਬ ਕਰਾਏ ਥੀ ਐ ਨਾ ਕਰੇ ਵਕਤ ਬ ਵਕਤ ਇਹੋ ਜ਼ਰੂਰੀ ਥੀ ਪਵੰਦੋ ਆਏ ਤਾਂ ਕੇ ਲੇਖ ਅਚਨਿ ਕਵਿਤਾ ਜੇ ਬਾਰੇ ਮੇ ਐ ਉਨ ਕੇ ਸਮਝੋ ਵਨੇ ਉਨ ਕੇ ਸਮਝਾਇਓ ਵਨੇ ਐ ਅਹਿੜਾ ਲੇਖ ਕਾਫ਼ੀ ਆਯਾ ਆਨ ਯਾ ਤਾਜ਼ੋ ਬ ਮੂੰ ਹਿਕੜੋ ਲੇਖ ਲਿਖਿਓ ਆਏ ਜੇਕੋ ਮਾਂ ਸਮਝਾ ਤੋ ਤਾਂ ਰਚਨਾ ਜੇ ਖਾਸ ਸ਼ਾਇਰੀ ਅੰਕ ਮੇ ਅਚੀ ਰਹਿਯੋ ਆਏ ਐ ਉਹ ਨਈ ਕਵਿਤਾ ਤੇ ਕਾਫ਼ੀ ਕੁਝ ਰੋਸ਼ਨੀ ਵਿਝੰਦੋ ਮੂੰਖੇ ਇਹ ਉਮੀਦ ਆਏ
0: ਤਾਂ ਤਾਂ ਸਮਝੋ ਤਾਂ ਇਹ ਜੇਕੋ ਅਹਿੜੇ ਕਿਸਮ ਜੀ ਜੇਕਾ ਹਿਕੜੀ ਇਸਤੇਮਾਲ ਥੇ ਪਿਓ ਥੋ ਨਈ ਕਵਿਤਾ ਜੇ ਨਾਲੇ ਮੇ ਇਨ ਜੀ ਰੋਕਥਾਮ ਲਾਇ ਕਈ ਹਿਕੜਾ ਸਿਹਤਮੰਦ ਤਾਂ ਵਟ ਕੇ ਨਜ਼ਰਿਆ ਜਾਂ ਕੇ ਸੁਝਾਅ ਆਇਨ ਮੁਖਤਸਰ ਮੇ ਬੁਧਾਇਓ ਤਾਂ
1: ਸਿਹਤਮੰਦ ਨਜ਼ਰਿਆ ਐ ਸੁਝਾਅ ਜੇਕੇ ਹਨ ਕਾਫੀ ਕੁਝ ਚਈ ਸਕਜੇ ਤੋ ਉਹ ਮੂੰ ਪੰਜਨ ਲੇਖ ਮੇ ਦਿਨੋ ਆ ਲਗਭਗ ਵਿਹਾਰੋ ਖਨ ਨੁਕਤਾ ਮੂੰ ਉਹਨ ਮੇ ਦਿਨ ਆਇਨ ਐ ਇਹ ਦਿਖਾਰਿਓ ਆ ਤਾਂ ਭਈ ਨਈ ਕਵਿਤਾ ਛਾ ਨਾ ਹੈ ਐ ਛਾ ਨਾ ਹੈ ਜੇ ਜ਼ਰੀਏ ਮਾਂ ਕਵਿਤਾ ਛਾ ਹੈ ਉਹਨ ਤੇ ਪਹੁੰਚੋ ਆਇਆ ਮਾਂ ਸਮਝਾ ਤੋ ਜਲਦੀ ਅਚੀ ਵੇਂਦੋ ਐ ਸਭ ਪੜ੍ਹੰਦਾ
0: ਡਾਢੋ ਸੁਠੋ ਮੋਰੀ ਸਾਹਿਬ ਛੜੋ ਬਾਕੀ ਹਿਕੜੋ ਆਖਰੀ ਸਵਾਲ ਛਾ ਕਰਨਾ ਸਾਂ ਵਕਤ ਜੋ ਖਿਆਲ ਰੱਖਣੋ ਆ ਤਾਂ 21 ਸਦੀ ਮੇ ਇੰਦਰ ਸਦੀ ਮੇ ਤਾਂ ਛਾ ਤਾਂ ਸਮਝੋ ਤਾਂ ਸਿੰਧੀ ਸ਼ਾਇਰੀ ਜੋ ਕੋ ਤਾਂ ਕੇ ਫਿਊਚਰ ਕਿੰਥੋ ਲਗੇ ਉਨ ਜਗ੍ਹਾ ਅੰਦੇਸ਼ਾ

0: ਇੰਟੈਲੀਜੈਂਸ ਹੁੰਦੇ ਹੋਏ ਇਹ ਕਰ ਰਹੇ ਹਾਂ ਤਾਂ ਸਾਡੀ ਕਾਊਂਟਰ ਇੰਟੈਲੀਜੈਂਸ ਵੀ ਤੇ ਸਾਡੀਆਂ ਟੀਮਸ ਜਿਹੜੀਆਂ ਜ਼ਿਲ੍ਹੇ ਦੀਆਂ ਟੀਮਸ ਨੇ ਇਸ ਤੇ ਇਮੀਡੀਏਟਲੀ ਐਕਟ ਕਰਦੇ ਹੋਏ ਇਸ ਨੂੰ ਕਾਬੂ ਕੀਤਾ।
1: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਉਨ੍ਹਾਂ ਦੀ ਜਯੰਤੀ ਤੇ ਸ਼ਰਧਾਂਜਲੀ ਭੇਟ ਕੀਤੀ ਏ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਡਾ. ਸਿੰਘ ਨੇ ਆਪਣੇ ਜਨਤਕ ਜੀਵਨ ਦੌਰਾਨ ਪੂਰੀ ਲਗਨ ਨਾਲ ਦੇਸ਼ ਦੀ ਸੇਵਾ ਕੀਤੀ। ਦੇਸ਼ ਸਮਾਜ ਸੁਧਾਰ ਲਹਿਰ ਦੀ ਇਕ ਮਹਾਨ ਸ਼ਖਸੀਅਤ ਈਸ਼ਵਰ ਚੰਦਰ ਵਿਦਿਆ ਸਾਗਰ ਨੂੰ ਅੱਜ ਉਨ੍ਹਾਂ ਦੀ 207ਵੀਂ ਜਨਮ ਵਰੇਗੰਢ ਤੇ ਸ਼ਰਧਾਂਜਲੀ ਭੇਟ ਕਰ ਰਿਹਾ ਏ। 26 ਸਤੰਬਰ 1820 ਨੂੰ ਪੱਛਮੀ ਬੰਗਾਲ ਦੇ ਮੇਦਿਨੀਪੁਰ ਜ਼ਿਲ੍ਹੇ ਦੇ ਬੀਰ ਸਿੰਘਾ ਚ ਜਨਮੇ ਵਿਦਿਆ ਸਾਗਰ ਨੇ ਆਪਣਾ ਜੀਵਨ ਸਿੱਖਿਆ ਤੇ ਸਮਾਜਿਕ ਸੁਧਾਰ ਲਈ ਸਮਰਪਿਤ ਕਰ ਦਿੱਤਾ। ਉਹ ਔਰਤਾਂ ਦੀ ਸਿੱਖਿਆ ਦੇ ਮਜ਼ਬੂਤ ਸਮਰਥਕ ਸਨ ਅਤੇ ਹਿੰਦੂ ਵਿਧਵਾ ਪੁਨਰ ਵਿਆਹ ਦੀ ਮੁਹਿੰਮ ਵਿਚ ਇਤਿਹਾਸਕ ਭੂਮਿਕਾ ਨਿਭਾਈ, ਜਿਸ ਕਾਰਨ 1856 ਚ ਹਿੰਦੂ ਵਿਧਵਾ ਪੁਨਰ ਵਿਆਹ ਐਕਟ ਲਾਗੂ ਹੋਇਆ। ਉਨ੍ਹਾਂ ਨੇ ਬਾਲ ਵਿਆਹ ਤੇ ਬਹੁ ਵਿਆਹ ਦੇ ਖਿਲਾਫ਼ ਵੀ ਕੰਮ ਕੀਤਾ ਅਤੇ ਸਕੂਲ ਸਥਾਪਿਤ ਕਰਨ ਚ ਮਦਦ ਕਰਕੇ ਕੁੜੀਆਂ ਦੀ ਸਿੱਖਿਆ ਨੂੰ ਉਤਸ਼ਾਹਿਤ ਕੀਤਾ। ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਚ ਬਾਰਿਸ਼ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਏ। ਭਾਰੀ ਮੀਂਹ ਦੀ ਚੇਤਾਵਨੀ ਕਾਰਨ ਕਈ ਜ਼ਿਲ੍ਹਿਆਂ ਚ 12ਵੀਂ ਜਮਾਤ ਤੱਕ ਦੇ ਸਕੂਲ ਬੰਦ ਕੀਤੇ ਗਏ ਨੇ। ਰਾਜ ਦੀ ਰਾਜਧਾਨੀ ਲਖਨਊ ਸਮੇਤ ਕਈ ਜ਼ਿਲ੍ਹਿਆਂ ਚੱਕਰਵਰਤੀ ਹਾਲਾਤ ਕਾਰਨ ਪਿਛਲੇ 24 ਘੰਟਿਆਂ ਤੋਂ ਭਾਰੀ ਮੀਂਹ ਪੈ ਰਿਹਾ ਏ। ਉਧਰ ਬਿਹਾਰ ਵਿਚ ਵੀ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਏ। ਮੌਸਮ ਵਿਭਾਗ ਨੇ ਅੱਜ ਬਿਹਾਰ ਦੇ ਕਈ ਜ਼ਿਲ੍ਹਿਆਂ ਚ ਭਾਰੀ ਬਾਰਿਸ਼ ਪੈਣ ਦੀ ਚੇਤਾਵਨੀ ਜਾਰੀ ਕੀਤੀ ਏ। ਇਸੇ ਦੌਰਾਨ ਮੌਸਮ ਵਿਭਾਗ ਨੇ ਅੱਜ ਅਤੇ ਭਲਕੇ ਲਈ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ ਚ ਤੇਜ਼ ਹਵਾਵਾਂ ਚੱਲਣ ਅਤੇ ਗਰਜ ਚਮਕ ਨਾਲ ਭਾਰੀ ਮੀਂਹ ਪੈਣ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਏ। ਭਾਰਤ ਦੀ ਮਹਿਲਾ ਕਬੱਡੀ ਟੀਮ ਨੇ ਏਸ਼ੀਆਈ ਖੇਡਾਂ ਚ ਈਰਾਨ ਨੂੰ ਹਰਾ ਕੇ ਸੋਨੇ ਦਾ ਤਮਗਾ ਜਿੱਤ ਲਿਆ ਏ। ਜਾਪਾਨ ਚ ਖੇਡੇ ਗਏ ਫਾਈਨਲ ਮੁਕਾਬਲੇ ਚ ਭਾਰਤ ਨੇ ਈਰਾਨ ਨੂੰ 37-34 ਨਾਲ ਮਾਤ ਦਿੱਤੀ। ਭਾਰਤੀ ਟੀਮ ਪੂਰੇ ਟੂਰਨਾਮੈਂਟ ਚ ਜੇਤੂ ਰਹੀ। ਏਸ਼ੀਆਈ ਖੇਡਾਂ ਚ ਭਾਰਤ ਦਾ ਇਹ ਤੀਜਾ ਸੋਨੇ ਦਾ ਤਮਗਾ ਏ। ਇਸ ਤੋਂ ਪਹਿਲਾਂ ਮਹਿਲਾ ਕ੍ਰਿਕਟ ਟੀਮ ਅਤੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਚ ਸੁਰੁਚੀ ਸਿੰਘ ਅਤੇ ਕਮਲਜੀਤ ਸਿੰਘ ਦੀ ਜੋੜੀ ਨੇ ਸੋਨੇ ਦਾ ਤਮਗਾ ਜਿੱਤਿਆ ਸੀ। ਭਾਰਤ ਦੀ ਮਰਦਾਂ ਦੀ ਕਬੱਡੀ ਟੀਮ ਦਾ ਅੱਜ ਫਾਈਨਲ ਚ ਮੁਕਾਬਲਾ ਈਰਾਨ ਦੇ ਨਾਲ ਹੋਵੇਗਾ। ਮੁੱਖ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਅੱਜ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਉੱਚ ਪੱਧਰੀ ਸੈਸ਼ਨ ਨੂੰ ਸੰਬੋਧਨ ਕਰਨਗੇ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਵਿਕਾਸਸ਼ੀਲ ਦੇਸ਼ਾਂ ਦੀ ਆਵਾਜ਼ ਅਤੇ ਨੁਮਾਇੰਦਗੀ ਨੂੰ ਵਧਾਉਣ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਸੁਧਾਰ ਦੀ ਲੋੜ ਤੇ ਜ਼ੋਰ ਦਿੱਤਾ ਏ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਸਕੱਤਰ ਪੁੰਨਿਆ ਸਲੀਲਾ ਸ੍ਰੀਵਾਸਤਵ ਨੇ ਆਲਮੀ ਮਹਾਮਾਰੀ ਨਾਲ ਨਜਿੱਠਣ ਲਈ ਤਿਆਰੀਆਂ ਨੂੰ ਮਜ਼ਬੂਤ ਕਰਨ ਪ੍ਰਤੀ ਭਾਰਤ ਦੀ ਵਚਨਬੱਧਤਾ ਦੁਹਰਾਈ ਏ ਅਤੇ ਏਸ਼ੀਆਈ ਖੇਡਾਂ ਚ ਭਾਰਤ ਦੀ ਮਹਿਲਾ ਕਬੱਡੀ ਟੀਮ ਨੇ ਈਰਾਨ ਨੂੰ ਹਰਾ ਕੇ ਸੋਨੇ ਦਾ ਤਮਗਾ ਆਪਣੇ ਨਾਂ ਕੀਤਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।
2: ਆਦਾਬ, ਇਹ ਆਕਾਸ਼ਵਾਣੀ ਹੈ, ਖਬਰੋਂ ਕੇ ਸਾਥ ਮੈਂ ਹਬੀਬ ਰਹਿਮਾਨ। وزیر خارجہ ڈاکٹر ایس جے شنکر نے مصنوعی ذہانت کے ذریعے پیدا ہونے والے امکانات تلاش کرنے کی اپیل کی ہے۔ جناب جے شنکر نے نیویارک میں بین الاقوامی امن و سلامتی کے پس منظر میں مصنوعی ذہانت کے جوکھم سے متعلق تقریب کی مشترکہ صدارت کی۔ جناب جے شنکر آج دوپہر نیویارک میں 81ویں اقوام متحدہ جنرل اسمبلی سے خطاب کریں گے۔ خارجہ سیکرٹری وکرم مصری نے ترقی پذیر ملکوں کے لیے زیادہ نمائندگی کی وکالت کرتے ہوئے اقوام متحدہ سلامتی کونسل میں فوری اصلاحات کی اپیل کی ہے۔ بھارتی محکمہ موسمیات نے اتر پردیش، اتراکھنڈ، چھتیس گڑھ اور مدھیہ پردیش کے کئی حصوں میں آج شدید بارش کی پیشگوئی کی ہے۔ ایران نے امریکہ کی جانب سے شرائط مان لیے جانے کی صورت میں 7 دن کے اندر آبنائے ہرمز دوبارہ کھولنے سے متعلق تجویز پیش کی ہے۔ اور ایشیائی کھیلوں میں خواتین کی بھارتی کبڈی ٹیم نے ایران کو شکست دیتے ہوئے سونے کا تمغہ جیتا ہے۔ وہیں بھارت نے خواتین

ਨੀਰੂ ਦੁਆ ਆਪ ਸਭ ਨੂੰ ਰਾਮ ਰਾਮ ਜੀ ਕਰੇਂਦੀ ਆ ਤੇ ਆਪ ਸਭ ਦੇ ਸਾਹਮਣੇ ਇੱਕ ਸਿਰਾਏ ਕੀ ਲੋਕ ਕਹਾਣੀ ਪੇਸ਼ ਕਰੇਂਦੀ ਪਈ ਆ ਜਿਸ ਦਾ ਨਾਂ ਹੈ ਸੋਨੇ ਦੇ ਧਾਗੇ। ਗਹਿਰੇ ਘਾਟੇ ਜੰਗਲ ਦੇ ਇੱਕ ਪਾਸੇ ਇੱਕ ਜਈ ਛੋਟੀ ਜਿਹੀ ਸਲਤਨਤ ਹੈ। ਜੰਗਲ ਦੀ ਬਹੁਤ ਸਾਰੀ ਕਹਾਣੀਆਂ ਉੱਥਾਂ ਦੇ ਬਾਸ਼ਿੰਦੇ ਸੁਣਾ ਕੇ ਚਸ ਦਿੰਦੇ ਹਨ। ਸਲਤਨਤ ਦੇ ਲੋਕ ਬਹੁਤ ਖੁਸ਼ ਰਹਿੰਦੇ ਹਨ। ਸਲਤਨਤ ਦਾ ਇੱਕ ਨੌਜਵਾਨ ਬਾਦਸ਼ਾਹ ਹੈ। ਸਲਤਨਤ ਵਿੱਚ ਇੱਕ ਗਰੀਬ ਆਦਮੀ ਆਪਣੀ ਧੀ ਦੇ ਨਾਲ ਰਹਿੰਦਾ ਹੈ। ਉਹ ਧੀ ਬਹੁ ਹੀ ਹਸੀਨ ਤੇ ਖੂਬਸੂਰਤ ਹੈ। ਉਹ ਸ਼ਖਸ ਬਹੁ ਬਾਤੂਨੀ ਹੈ। ਆਵਣ ਵੰਜਣ ਵਾਲੇ ਲੋਕਾਂ ਕੋ ਲੰਬੇ ਲੰਬੇ ਝੂਠੇ ਕਿੱਸੇ ਸੁਣੇਂਦਾ ਹੈ। ਉਹ ਸ਼ਖਸ ਨੇ ਕਈ ਵਾਰੀ ਲੋਕਾਂ ਕੋ ਬੇਵਕੂਫ ਬਣਾਇਆ। ਲੋਕ ਹੁੰਦੀ ਸ਼ਿਕਾਇਤ ਬਾਦਸ਼ਾਹ ਸਲਾਮਤ ਕੋ ਕਰੇਂਦੇ ਹਨ। ਹੇਕੜੀ ਬਾਦਸ਼ਾਹ ਨੇ ਹੁਣ ਸ਼ਖਸ ਕੋ ਸਬਕ ਸੀ ਅਖਾਵਨ ਕੀਤੇ ਆਪਣੇ ਦਰਬਾਰ ਵਿਚ ਸਡਵਾ ਗਿੱਦਾ। ਬਾਦਸ਼ਾਹ ਨੇ ਆਪਣੇ ਗੁਲਾਮ ਕੋ ਪੈਗਾਮ ਦੇ ਕੇ ਗਰੀਬ ਸ਼ਖਸ ਦੇ ਘਰ ਪੱਠਾ। ਗੁਲਾਮ ਸ਼ਖਸ ਕੋ ਆਪਣੇ ਨਾਲ ਗਿਣ ਕੇ ਦਰਬਾਰ ਚ ਆਏ। ਗਰੀਬ ਸ਼ਖਸ ਨੇ ਬਾਦਸ਼ਾਹ ਕੋ ਸਲਾਮ ਪੇਸ਼ ਕਰੇਂਦੇ ਵੇ ਆਖਾ ਕਿ ਬਾਦਸ਼ਾਹ ਸਲਾਮਤ, ਆਪ ਮੇਰੇ ਬਾਰੇ ਵਿਚ ਕਿਵੇਂ ਜਾਣਦੇ ਹੈ ਤੇ ਮੇਰਾ ਫਰਜ ਹੈ ਕਿ ਮੈਂ ਆਪ ਦਾ ਸ਼ੁਕਰੀਆ ਅਦਾ ਕਰਾਂ ਤੇ ਆਪ ਕੋ ਆਪਣੇ ਤੇ ਆਪਣੀ ਬੇਟੀ ਬਾਰੇ ਦੱਸਾਂ। ਬਾਦਸ਼ਾਹ ਨੇ ਆਖਾ ਜਰੂਰ ਦੱਸਾਂ। ਗਰੀਬ ਸ਼ਖਸ ਨੇ ਬਹੁ ਹੀ ਨਰਮ ਅਲਫਾਜ਼ ਵਿਚ ਬੋਲਣਾ ਸ਼ੁਰੂ ਕੀਤਾ। ਮੇਰੀ ਇਕ ਬੱਚੀ ਹੈ ਤੇ ਉਹ ਦੁਨੀਆਂ ਦੀ ਸਭ ਤੋਂ ਹਸੀਨ ਬੱਚੀ ਹੈ ਤੇ ਉਹ ਕੱਖ ਵਿਚੋਂ ਸੋਨਾ ਕੱਢਣ ਦਾ ਹੁਨਰ ਵੀ ਜਾਣਦੀ ਹੈ। ਬਾਦਸ਼ਾਹ ਕੋ ਇਹ ਗੱਲ ਬਹੁ ਪਸੰਦ ਆਈ। ਬਾਦਸ਼ਾਹ ਨੇ ਆਖਾ ਜੇਕਰ ਤੇਰੀ ਧੀ ਇਤਨੀ ਹੁਨਰਮੰਦ ਹੈ ਤੇ ਵੱਲ ਹੁਕਮ ਮੇਰੇ ਨਾਲ ਮਹਿਲ ਵਿਚ ਗਿਣ ਕੇ ਆ, ਮੈਂ ਉਹਦਾ ਇਮਤਿਹਾਨ ਗਿਣਨਾ ਚਾਹੁੰਦਾ। ਗਰੀਬ ਸ਼ਖਸ ਨੇ ਬਾਦਸ਼ਾਹ ਦਾ ਹੁਕਮ ਕਬੂਲ ਚਾ ਕੀਤਾ ਤੇ ਦਰਬਾਰ ਵਿਚ ਇਮਤਿਹਾਨ ਵਾਸਤੇ ਧੀ ਕੋ ਗਿਣ ਕੇ ਆਵਣ ਦਾ ਵਾਅਦਾ ਕੀਤਾ। ਉਹ ਸ਼ਖਸ ਪਰੇਸ਼ਾਨ ਹਾਲ ਵਿਚ ਘਰ ਗਿਆ ਤੇ ਸਾਰਾ ਮਾਜਰਾ ਧੀ ਕੋ ਸੁਣਾਇਆ। ਧੀ ਨੇ ਨਾਰਾਜ਼ ਥੀਂਦੇ ਵੇ ਆਖਿਆ ਲਾਲਾ ਜੀ, ਮੈਂ ਪਹਿਲੇ ਵੀ ਕਿਤੀ ਵਾਰੀ ਤੁਹਾਨੂੰ ਆਖੇ ਕਿ ਝੂਠ ਨਾ ਬੋਲਾ ਕਰੋ, ਹੁਣ ਦੇਖੋ ਤੁਸਾਂ ਆਪਣੇ ਝੂਠ ਵਿਚ ਆਪ ਫਸ ਗਏ ਵੇ। ਹੁਣ ਦੇ ਪਿਓ ਕੋਲ ਅਲਫਾਜ਼ ਕਹਿਣਾ ਹਨ ਤੇ ਉਹ ਬਹੁ ਸ਼ਰਮਿੰਦਾ ਥੀਂਦਾ ਪਿਆ ਹੈ। ਦੋਵੇਂ ਆਪਣੀ ਤਬਾਹੀ ਕੋ ਦੇਖਦੇ ਵੇ ਮਹਿਲ ਵੱਲ ਤੁਰ ਪਏ। ਬਾਦਸ਼ਾਹ ਨੇ ਦੋਵੇਂ ਕੋ ਖੁਸ਼ਾਮਦੀਦ ਆਖਿਆ ਤੇ ਲੜਕੀ ਦੀ ਖੂਬਸੂਰਤੀ ਦੀ ਤਾਰੀਫ ਕੀਤੀ। ਆਓ ਆਓ ਪਿਆਰੀ ਬੱਚੀ, ਤੂੰ ਵਾਕਈ ਬਹੁ ਹਸੀਨ ਏ, ਮੇਕੋ ਉਮੀਦ ਹੈ ਤੂੰ ਕੱਖ ਵਿਚੋਂ ਸੋਨਾ ਕੱਢ ਗਿਨ ਸੇ। ਵਜ਼ੀਰ ਵਕਤ ਜਾਇਆ ਨਹੀਂ ਸੀ ਕਰੇਂਦੇ, ਆਓ ਮੇਰੇ ਨਾਲ। ਬਾਦਸ਼ਾਹ ਉਨੇ ਕੋ ਇਕ ਕਮਰੇ ਵਿਚ ਗਿਣ ਕੇ ਗਿਆ। ਉਥਾ ਬਹੁ ਸਾਰੇ ਘਾਸ ਫੂਸ ਦੇ ਤਿਨਕੇ ਤੇ ਇਕ ਮਸ਼ੀਨ ਹੈ। ਬਾਦਸ਼ਾਹ ਨੇ

ਕੀ ਕੋਈ ਹੁਕਮ ਦਿੱਤਾ ਕਿ ਹੁਣ ਤੂੰ ਆਪਣੇ ਕੰਮ ਤੇ ਲੱਗ ਵੰਜ, ਜੇਕਰ ਸਵੇਰ ਥੀਵਨ ਤੱਕ ਤੂੰ ਕੱਖ ਵਿੱਚੋਂ ਸੋਨਾ ਨਾ ਕੱਢਾ ਤੇ ਮੈਂ ਤੇ ਕੋ ਤੇ ਤੇਰੇ ਪਿਓ ਕੋ ਮਾਰ ਘਤੇ ਸਾਂ। ਬਾਦਸ਼ਾਹ ਨੇ ਆਪਣੇ ਪਹਿਰੇਦਾਰ ਕੋ ਖਾਸ ਨਿਗਰਾਨੀ ਕੀਤੇ ਹੁਕਮ ਦਿੱਤਾ ਕਿ ਥਣੇ ਡੋਏ ਭੱਜ ਨਾ ਵੰਜਣ। ਹੁਣ ਵਿਚਾਰੀ ਲੜਕੀ ਕੋ ਪਤਾ ਕਹਿਣਾ ਹਾਂ ਕਿ ਉਹ ਕਿਆ ਕਰੇ। ਹੁਣ ਦੀ ਪਰੇਸ਼ਾਨ ਇਤਨੀ ਵੱਧ ਗਈ ਕਿ ਉਹ ਰੋਵਣ ਲੱਗ ਪਈ। ਇਤਨੇ ਵਿੱਚ ਇੱਕ ਰੋਸ਼ਨੀ ਨਮੂਦਾਰ ਥਈ ਤੇ ਇੱਕ ਸੋਹਣੀ ਸ਼ਕਲ ਦਾ ਬੋਨਾ ਬੰਦਾ ਰੋਸ਼ਨੀ ਵਿੱਚ ਨਜ਼ਰ ਆਵਣ ਲੱਗ ਪਿਆ। ਬੋਨੇ ਨੇ ਲੜਕੀ ਦੇ ਰੋਵਣ ਦੀ ਵਜ੍ਹਾ ਪੁੱਛੀ। ਲੜਕੀ ਨੇ ਰੋਂਦੇ ਰੋਂਦੇ ਆਖਿਆ ਕਿ ਮੇਕੋ ਇੰਨੇ ਕੱਖਾਂ ਨਾਲ ਸੋਨਾ ਬਣਾਉਣਾ ਹੈ ਤੇ ਮੈਂ ਕਹਿਣਾ ਜਾਣਦੀ ਕਿ ਇਹ ਕੰਮ ਮੈਂ ਕਿਵੇਂ ਕਰੇ ਸਾਂ। ਬੋਨੇ ਨੇ ਸੁਣਦੇ ਹੀ ਜਵਾਬ ਦਿੱਤਾ, ਜੇਕਰ ਮੈਂ ਤੇਰਾ ਇਹ ਕੰਮ ਕਰ ਗਿਨਾ ਦੇਵਾਂ ਤੇ ਤੂੰ ਮੇਕੋ ਕੀ ਛੱਡੇ ਸੀ। ਮੈਂ ਤੇਕੋ ਇਹ ਹਾਰ ਦੇ ਸਕਦੀ ਆ। ਇਹ ਆਖ ਕੇ ਆਪਣਾ ਹਾਰ ਬੋਨੇ ਆਦਮੀ ਕੋ ਦੇ ਦਿੱਤਾ। ਬੋਨਾ ਆਦਮੀ ਮਸ਼ੀਨ ਦੇ ਅੱਗੋ ਬੈਠਿਆ। ਹੁਣ ਤਰੇ ਦਫਾ ਮਸ਼ੀਨ ਦਾ ਪਹੀਆ ਘੁਮਾਇਆ ਤੇ ਸੋਨੇ ਦੇ ਧਾਗੇ ਕੱਢ ਦਿੱਤੇ। ਹੀ ਤਰ੍ਹਾਂ ਹੁਣ ਕਹਿ ਘਾਸ ਫੂਸ ਦੇ ਤਿਨਕੇ ਚਾਤੇ ਤੇ ਉਹਨਾਂ ਕੋ ਸੋਨੇ ਦੇ ਧਾਗੇ ਵਿਚ ਤਬਦੀਲ ਕਰ ਦਿੱਤਾ। ਹੀ ਤਰ੍ਹਾਂ ਸਵੇਰ ਤੱਕ ਹੁਣ ਆਪਣਾ ਕੰਮ ਜਾਰੀ ਰੱਖਿਆ। ਹੇਕ ਹੇਕ ਕਰਕੇ ਸਾਰੇ ਤਿਨਕੇ ਖਤਮ ਥੀ ਗਏ ਤੇ ਉਹ ਸੋਨੇ ਦੀ ਗੋਲੀਆਂ ਦੀ ਸ਼ਕਲ ਵਿਚ ਤਬਦੀਲ ਥੀ ਗਏ। ਲੜਕੀ ਬਹੁ ਖੁਸ਼ ਥੀ ਗਈ। ਇਹ ਸਭ ਦੇਖ ਕੇ ਉਹਨੂੰ ਪੁੱਛਿਆ ਕਿ ਇਹ ਨੰਨੇ ਬੋਨੇ ਆਦਮੀ ਤੂੰ ਕੌਣ ਹਾਈ ਤੇ ਤੇਡਾ ਨਾ ਕਿਆ ਹੈ। ਬੋਨਾ ਖਿਲਦਾ ਰਿਹਾ ਤੇ ਗਾਇਬ ਥੀ ਗਿਆ। ਸਵੇਰ ਥੀਂਦੇ ਹੀ ਬਾਦਸ਼ਾਹ ਆ ਗਿਆ। ਜਿਹੜੇ ਵੇਲੇ ਹੁਣ ਸੋਨੇ ਕੋ ਡਿੱਠਾ ਤੇ ਉਹ ਹੈਰਾਨ ਥੀ ਗਿਆ। ਉਹ ਮੇਰੇ ਖੁਦਾਇਆ, ਮੇਕੂ ਲੱਗਦਾ ਪਿਆ ਹਈ ਕਿ ਤੇਡਾ ਪਿਓ ਮੇਰੇ ਅੱਗੋ ਕੂੜ ਮਰਿੰਦਾ ਪਿਆ ਏ। ਹੁਣ ਤੂੰ ਵੰਜ ਕੇ ਆਰਾਮ ਕਰ, ਮੈਂ ਅੱਜ ਸ਼ਾਮ ਵੇਲੇ ਤੇਕੂ ਮਿਲ ਸਾਂ। ਲੜਕੀ ਨੇ ਸੋਚਿਆ ਕਿ ਬਾਦਸ਼ਾਹ ਖੁਸ਼ ਥੀ ਕੇ ਅਸਾਂ ਕੋ ਇਨਾਮ ਦੇ ਸੀ ਤੇ ਰਾਜੀ ਖੁਸ਼ੀ ਉਨ੍ਹਾਂ ਕੋ ਘਰ ਵੰਜਣ ਦੇ ਸੀ, ਲੇਕਿਨ ਲਾਲਚੀ ਬਾਦਸ਼ਾਹ ਅਗਲੇ ਦਿਨ ਉਨ੍ਹਾਂ ਕੋ ਇੱਕ ਬੜੇ ਕਮਰੇ ਵਿਚ ਭਿੰਨ ਕੇ ਗਿਆ ਜਿੱਥਾਂ ਡਿਗ ਸਾਰੇ ਤਿਨਕੇ ਪਏ ਹਨ ਤੇ ਉਹ ਕਮਰਾ ਪਹਿਲੇ ਕਮਰੇ ਕੰਨੋ ਵੱਡਾ ਹੈ। ਬਾਦਸ਼ਾਹ ਨੇ ਹੁਕਮ ਦਿੱਤਾ ਕਿ ਜੇਕਰ ਤੇਕੂ ਆਪਣੀ ਤੇ ਆਪਣੇ ਪਿਓ ਦੀ ਜ਼ਿੰਦਗੀ ਨਾਲ ਪਿਆਰ ਹੈ ਤੇ ਉਹਨੇ ਸਾਰੇ ਘਾਸ ਫੂਸ ਕੋ ਰਾਤੋ ਰਾਤ ਸੋਨਾ ਬਣਾ। ਲੜਕੀ ਕਹਿਣਾ ਜਾਣਦੀ ਹੈ ਕਿ ਉਹ ਕਿਆ ਕਰੇ। ਹੁਣ ਬਲਾ ਰੋਣਾ ਸ਼ੁਰੂ ਕਰ ਦਿੱਤਾ। ਅਚਾਨਕ ਉਹ ਸੋਨਾ ਬੋਨਾ ਆਦਮੀ ਬੜਾ ਨਮੂਦਾਰ ਥੀਆ। ਰੋਣਾ ਬੰਦ ਕਰ ਲੜਕੀ ਤੇ ਮੇਕੂ ਇਹ ਦੱਸਾ ਕਿ ਮੈਂ ਜੇਕਰ ਤੇਡਾ ਇਹ ਕੰਮ ਵੀ ਕਰ ਦੇਵਾਂ ਤੇ ਤੂੰ ਮੇਕੂ ਕਹਿ ਛੱਡੇ ਸੀ। ਲੜਕੀ ਨੇ ਥੋੜੀ ਦੇਰ ਸੋਚਿਆ ਤੇ ਆਪਣੀ ਅੰਗੁਲੀ ਚ ਪਾਤੀ ਹੋਈ ਅੰਗੂਠੀ ਕੋ ਦਿੱਤਾ ਤੇ ਹੁੰਦੇ ਕੋਲ ਆਖਿਰਲੀ ਕੀਮਤੀ ਸ਼ੈ ਹੈ ਜਿਹੜੀ ਇਹ ਹੁਕਮ ਦੇ ਸਕਦੀ ਹੈ। ਲੜਕੀ ਨੇ ਆਖਿਆ ਕਿ ਮੇਰੀ ਅੰਗੁਲ ਕੰਨੋ ਇਹ ਅੰਗੂਠੀ ਕੱਢ ਗਿਨ। ਹੁਣ ਬੋਨੇ ਸ਼ਖਸ ਨੇ ਉਹ ਅੰਗੂਠੀ ਗਿਨ ਗਿੱਧੀ ਤੇ ਮਸ਼ੀਨ ਦਾ ਪਹੀਆ ਵੱਲ ਘੁਮਾਉਣ ਲੱਗ ਪਿਆ। ਪਹਿਲੇ ਵਾਂਗੂ ਹੀ ਬੋਨੇ ਸ਼ਖਸ ਨੇ ਸਾਰੇ ਘਾਹ ਦੇ ਤਿਨਕੇ ਸੋਨੇ ਵਿਚ ਤਬਦੀਲ ਕਰ ਦਿੱਤੇ। ਲੜਕੀ ਦੀ ਸਾਹ ਵਿਚ ਸਾਹ ਆ ਗਿਆ। ਉਹ ਹੁਣ ਬਹੁ ਖੁਸ਼ ਥੀ ਗਈ। ਹੁਣ ਸ਼ੁਕਰੀਆ ਅਦਾ ਕੀਤਾ ਤੇ ਪੁੱਛਿਆ, ਉਹ ਰਹਿਮ ਦਿਲ ਬੋਨੇ ਸ਼ਖਸ ਤੂੰ ਕੌਣ ਹੈ ਤੇ ਤੇਰਾ ਨਾਮ ਕਿਆ ਹੈ। ਬੋਨਾ ਸ਼ਖਸ ਖਿਲਦੇ ਖਿਲਦੇ ਪਹਿਲੇ ਵਾਂਗੂ ਗਾਇਬ ਥੀ ਗਿਆ। ਬਾਦਸ਼ਾਹ ਜਿਹੜੇ ਵੇਲੇ ਕਮਰੇ ਵਿਚ ਦਾਖਿਲ ਥਿਆ ਤੇ ਹੁਣ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ। ਤੂੰ ਤੇ ਸਾਡੀ ਸਲਤਨਤ ਵਾਸਤੇ ਤੋਹਫਾ ਹੈ, ਮੇਰੀ ਤਾਰੀਫ ਵਾਸਤੇ ਮੇਰੇ ਕੋਲ ਅਲਫਾਜ਼ ਕਹੇ ਨੀ। ਹੁਣ ਤੂੰ ਆਰਾਮ ਕਰ ਤੇ ਸ਼ਾਮ ਵੇਲੇ ਮੈਂ ਤੇਕੋ ਵੱਲ ਮਿਲ ਸਾਂ। ਜਿਵੇਂ ਤਿਵੇਂ ਸ਼ਾਮ ਥੀ ਤੇ ਬਾਦਸ਼ਾਹ ਲੜਕੀ ਕੋ ਮਿਲਣ ਆਇਆ ਤੇ ਹੁੱਕੇ ਇੱਕ ਬੜੇ ਵੱਡੇ ਕਮਰੇ ਵਿਚ ਗਿਨ ਗਿਆ। ਉਥਾ ਵੀ ਘਾਹ ਫੂ ਦਾ ਬਹੁ ਵੱਡਾ ਢੇਰ ਹੈ। ਬਾਦਸ਼ਾਹ ਨੇ ਆਖਿਆ, ਇਹ ਕੰਮ ਵੀ ਰਾਤੋ ਰਾਤ ਮੁਕੰਮਲ ਥੀ ਵੰਜਣਾ ਚਾਹੀਦਾ ਏ। ਜੇਕਰ ਇਹ ਕੰਮ ਵੀ ਤੂੰ ਪੂਰਾ ਕਰ ਦਿੱਤਾ ਤੇ ਮੈਂ ਤੇਕੋ ਆਪਣੀ ਮਲਿਕਾ ਬਣਾ ਗਿੰਸਾ, ਕਿਉਂਕਿ ਤੇਰੇ ਕੰਨੂ ਬਿਹਤਰ ਲੜਕੀ ਮੇਕੂ ਪੂਰੀ ਦੁਨੀਆ ਵਿਚ ਨਹੀਂ ਮਿਲ ਸਕਦੀ। ਹੁਣ ਰਾਤ ਵੀ ਲੜਕੀ ਕੋ ਕੱਲਾ ਛੋੜ ਦਿੱਤਾ ਗਿਆ। ਲੜਕੀ ਨੇ ਵੱਲ ਰੋਵਣਾ ਸ਼ੁਰੂ ਕਰ ਦਿੱਤਾ ਤੇ ਉਹ ਕੁਝ ਦੇਰ ਬਾਅਦ ਉਹ ਨੰਨਾ ਆਦਮੀ ਵੱਲ ਨਮੂਦਾਰ ਥੀਆ। ਬੋਨੇ ਨੇ ਲੜਕੀ ਕੰਨੂ ਪੁੱਛਿਆ, ਹੀ ਵਾਰੀ ਤੂੰ ਮੇਕੂ ਕਹਿ ਛੇੜੇ ਸੀ ਜੇ ਮੈਂ ਸਾਰੇ ਤਿਨਕੇ ਸੋਨੇ ਵਿਚ ਤਬਦੀਲ ਕਰ ਦੇਵਾਂ। ਲੜਕੀ ਰੋਂਦੇ ਰੋਂਦੇ ਅਖੇਂਦੀ ਰਹੀ, ਹੇ ਵਾਰੀ ਡੇਵਨ ਵਾਸਤੇ ਹੁੰਦੇ ਕੰਨੇ ਕੋਈ ਸ਼ੈ ਕਹਿ ਨੀ। ਬੋਨੇ ਨੇ ਲੜਕੀ ਕੋ ਤਸੱਲੀ ਦਿੱਤੀ ਕਿ ਤੂੰ ਬਸ ਕਰ ਰੋਣਾ ਤੇ ਮੇਰੇ ਨਾਲ ਇੱਕ ਵਾਅਦਾ ਕਰ ਕਿ ਤੂੰ ਮਲਿਕਾ ਬਣਨ ਦੇ ਬਾਅਦ ਪਹਿਲੇ ਬੱਚੇ ਕੋ ਜਨਮ ਦੇ ਸੇ ਤੇ ਉਹ ਬਾਲ ਮੇਕੋ ਦੇ ਦੇ ਸੇ। ਲੜਕੀ ਕੋਲ ਹਾਂ ਆਖਣ ਦੇ ਇਲਾਵਾ ਕੋਈ ਚਾਰਾ ਕਰਨਾ ਹੈ। ਬੋਨਾ ਸ਼ਖਸ ਨੇ ਆਖਾ ਕਿ ਮੇਕੋ ਪੂਰੀ ਪੂਰੀ ਉਮੀਦ ਹੈ ਕਿ ਤੂੰ ਆਪਣਾ ਵਾਅਦਾ ਕਦਾਏ ਨਾ ਭੁੱਲ ਸੇ।
लड़की ने वैदा कीता ते बोने ने पहले

ਤਨੂੰ ਜਲਦੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਲਦੀ ਜਲਦੀ ਮਸ਼ੀਨ ਘੁਮਾਉਣੀ ਸ਼ੁਰੂ ਕੀਤੀ ਤੇ ਜਲਦੀ ਸਾਰੇ ਤਿਨਕੇ ਸੋਨੇ ਵਿਚ ਤਬਦੀਲ ਥੀ ਵੰਜਣੇ ਸ਼ੁਰੂ ਹੋ ਥੀ ਗਏ। ਜਲਦੀ ਝਟਕਣ ਵਿਚ ਕੰਮ ਖਤਮ ਥੀ ਗਿਆ। ਵਲ ਖਿਲਦੇ ਖਿਲਦੇ ਬੋਨਾ ਗਾਇਬ ਥੀ ਗਿਆ। ਅਗਲੇ ਸਵੇਰ ਜਿਹੜੇ ਵੇਲੇ ਬਾਦਸ਼ਾਹ ਕਮਰੇ ਵਿਚ ਦਾਖਿਲ ਥੀਆ ਤੇ ਹੁਣ ਡਿੱਠਾ ਕਿ ਸਾਰਾ ਕੰਮ ਮੁਕੰਮਲ ਥੀ ਗਿਆ ਹੈ। ਬਾਦਸ਼ਾਹ ਨੇ ਮੁਹੱਬਤ ਨਾਲ ਆਖਾ ਕਿ ਮੇਰੀ ਪਿਆਰੀ ਤੂੰ ਆਪਣੀ ਕਾਬਲੀਅਤ ਦਾ ਸਬੂਤ ਦੇ ਦਿੱਤਾ ਹੈ ਤੇ ਮੈਂ ਤੇਰੇ ਨਾਲ ਕੱਲ ਸ਼ਾਮੀ ਸ਼ਾਦੀ ਕਰਨ ਵਾਲਾ ਹਾਂ। ਅਗਲੇ ਦਿਨ ਬਹੁਤ ਧੂਮ ਧਾਮ ਨਾਲ ਸ਼ਾਦੀ ਥਈ। ਮਹਿਲ ਵਿਚ ਬਹੁ ਰੌਣਕ ਆਈ। ਗਰੀਬ ਆਦਮੀ ਦੀਦੀ ਬਾਦਸ਼ਾਹ ਦੀ ਮਲਿਕਾ ਬਣ ਗਈ। ਇਕ ਸਾਲ ਹੁੰਦੇ ਹੀ ਹੁਣੇ ਇਕ ਬਾਲਕੋ ਜਨਮ ਦਿੱਤਾ ਤੇ ਉਹ ਬੋਨੇ ਸ਼ਖਸ ਨਾਲ ਕੀਤੇ ਬਏ ਵੈਦੇ ਕੋ ਭੁੱਲ ਗਈ। ਇਕ ਦਿਨ ਉਹ ਆਪਣੇ ਕਮਰੇ ਵਿਚ ਬਿਲਕੁਲ ਹੀ ਕੱਲੀ ਆਈ। ਅਚਾਨਕ ਕਮਰੇ ਵਿਚ ਰੋਸ਼ਨੀ ਦੇ ਨਾਲ ਉਹ ਬੋਨਾ ਸ਼ਖਸ ਨਮੋਦਾਰ ਥਿਆ। ਮਲਿਕਾ ਹੁਕੋ ਦੇਖ ਕੇ ਘਬਰਾ ਗਈ। ਬੋਨੇ ਸ਼ਖਸ ਨੇ ਆਖਾ ਕਿ ਕਿਆ ਤੂੰ ਆਪਣਾ ਵੈਦਾ ਭੁੱਲ ਗਈ ਹੈ ਮਲਿਕਾ? ਮਲਿਕਾ ਨੇ ਦੁਖੀ ਥੀ ਕੇ ਰੋਂਦੇ ਹੋਏ ਜਵਾਬ ਦਿੱਤਾ, ਨਹੀਂ ਮੇਕੋ ਆਪਣਾ ਵੈਦਾ ਪੂਰੀ ਤਰ੍ਹਾਂ ਯਾਦ ਏ, ਪਰ ਮੈਂ ਆਪਣੇ ਬੱਚੇ ਨਾਲ ਬਹੁਤ ਪਿਆਰ ਕਰਦੀ ਹਾਂ, ਕਿਆ ਮੈਂ ਤੇਰੇ ਕੋਲ ਕੁਝ ਮੰਗ ਸਕਦੀ ਹਾਂ? ਮੈਂ ਹੁਣ ਮਲਿਕਾ ਹਾਂ, ਤੂੰ ਮੇਰੇ ਕੋਲ ਹੀ ਬੱਚੇ ਦੇ ਇਲਾਵਾ ਕੁਝ ਵੀ ਮੰਗ ਸਕਦਾ ਹੈ, ਜੋ ਮੰਗ ਸੇ ਮੈਂ ਤੇਕੋ ਦੇ ਸਕਦੀ ਹਾਂ। ਬੋਨੇ ਸ਼ਖਸ ਦਾ ਜਵਾਬ ਹੈ, ਮੇਕੋ ਹੀ ਕਾਇਨਾਤ ਦੇ ਸਾਰੇ ਖਜ਼ਾਨੇ ਕੋਲ ਜ਼ਿਆਦਾ ਇੱਕ ਜਿੰਦਾ ਚੀਜ਼ ਦੀ ਜ਼ਰੂਰਤ ਹੈ, ਸਮਝੀ ਮਲਿਕਾ ਆਲਿਆ? ਮਲਿਕਾ ਰੋਵਣ ਲੱਗੀ, ਹੇ ਨੰਨੇ ਆਦਮੀ, ਮੈਂ ਤੇਰੇ ਕੋ ਇਲਤਜ਼ਾ ਕਰਦੀ ਹਾਂ ਕਿ ਮਿਹਰਬਾਨੀ ਕਰਕੇ ਮੇਰੇ ਬੱਚੇ ਕੋ ਛੋੜ ਦੇ। ਬੋਨੇ ਸ਼ਖਸ ਕੋ ਤਰਸ ਆ ਗਿਆ। ਹੁਣੇ ਇੱਕ ਕੜੀ ਸ਼ਰਤ ਰੱਖੀ, ਜੇਕਰ ਮਲਿਕਾ ਬੋਨੇ ਸ਼ਖਸ ਦਾ ਨਾਮ ਦੱਸਦੇ ਸੀ ਤੇ ਠੀਕ, ਅਗਲੇ ਤ੍ਰੈ ਦਿਨ ਵਿਚ ਜੇਕਰ ਮਲਿਕਾ ਬੋਨੇ ਸ਼ਖਸ ਦਾ ਨਾਮ ਨਾ ਦੱਸ ਸਕੀ ਤੇ ਉਹਨੂੰ ਆਪਣਾ ਬਾਲ ਬੋਨੇ ਸ਼ਖਸ ਦੇ ਹਵਾਲੇ ਕਰਨਾ ਪੋ ਸੀ। ਮਲਿਕਾ ਦੇ ਚਿਹਰੇ ਤੇ ਕੁਝ ਖੁਸ਼ੀ ਆਈ। ਸ਼ੁਕਰੀਆ ਨੰਨੇ ਆਦਮੀ, ਮੈਂ ਤੇਰਾ ਨਾਮ ਪਤਾ ਕਰ ਗਿਨਸਾ, ਜਰੂਰ ਪਤਾ ਕਰਕੇ ਮੈਂ ਤੇਕੋ ਦੱਸ ਦੇਸਾ। ਨੰਨਾ ਬੋਨਾ ਅਗਲੇ ਦੀਵਾਰ ਮਿਲਣਾ ਦਾ ਵਾਅਦਾ ਕਰਕੇ ਗਾਇਬ ਥੀ ਗਿਆ। ਮਲਿਕਾ ਸਾਰੀ ਰਾਤ ਸੁਣਨਾ ਸਕੀ। ਉਹ ਰਾਤ ਭਰ ਸੁਚੇਂਦੀ ਰਹੀ ਕਿ ਹੁਣ ਆਪਣੀ ਜ਼ਿੰਦਗੀ ਵਿਚ ਕਿਹੜੇ ਕਿਹੜੇ ਨਾਮ ਸੁਣੇ ਵੇ ਹਨ। ਹੁਣ ਆਪਣੇ ਗੁਲਾਮ ਕੋ ਹੁਕਮ ਦਿੱਤਾ ਕਿ ਉਹ ਪਤਾ ਕਰੇ ਕਿਹੜੇ ਕਿਹੜੇ ਨਾਮ ਥੀ ਸਕਦੇ ਹਨ। ਸਾਰਾ ਦੀ ਗੁਲਾਮ ਨਾਮ ਇਕੱਠੇ ਕਰਦਾ ਰਹਿ ਗਿਆ। ਰਾਤ ਥਿੰਦੇ ਹੀ ਰੋਸ਼ਨੀ ਦੇ ਨਾਲ ਛੋਟਾ ਬੋਨਾ ਸ਼ਖਸ ਵਲ ਹਾਜ਼ਰ ਥੀ ਗਿਆ। ਬੋਨੇ ਨੇ ਮਲਿਕਾ ਕੋ ਪੁੱਛਿਆ ਕਿ ਕਿਆ ਮੇਰਾ ਨਾਮ ਪਤਾ ਚਲ ਸਕੇ? ਮਲਿਕਾ ਲਿਖੇ ਹੋਏ ਨਾਮ ਪੜ੍ਹਦੀ ਗਈ ਕਿ ਕਿਆ ਤੇਰਾ ਨਾਮ ਭੁੱਲਾ ਹੈ? ਬੋਨੇ ਨੇ ਇਨਕਾਰ ਚ ਕੀਤਾ ਤੇ ਖਿਲਣ ਲੱਗਾ। ਮਲਿਕਾ ਨੇ ਦੂਜਾ ਨਾਮ ਟਾਂਕਣ ਦਾ ਸਾਖਾ, ਉਹ ਵੀ ਬੋਨੇ ਨੇ ਮਨਾ ਕਰ ਦਿੱਤਾ ਕਿ ਇਹ ਨਾਮ ਹੁੰਦਾ ਕਹਿਣੀ। ਮਲਿਕਾ ਨੇ ਹਿੱਕ ਹਿੱਕ ਕਰ ਸਾਰੇ ਨਾਮ ਬੋਲੇ, ਪਰਮਾ, ਸੋਮ, ਸ਼ੀਤਲ, ਰਬੜੀ, ਜੀਵਨ, ਪਰ ਬੋਨਾ ਹਰ ਨਾਮ ਸੁਣ ਕੇ ਖਿਲਦਾ ਤੇ ਇਨਕਾਰ ਚ ਕਰਦਾ। ਜਿਤਨੇ ਵੀ ਨਾਮ ਮਲਿਕਾ ਦੀ ਜਾਣਕਾਰੀ ਵਿਚ ਹਨ ਉਹ ਖਤਮ ਥੀ ਗਏ। ਬੋਨੇ ਨੇ ਆਖਿਆ, ਅੱਜ ਵਾਸਤੇ ਇਤਨਾ ਹੀ, ਮੈਂ ਕੱਲ ਵੱਲ ਆਸਾ, ਤੁਸਾਂ ਆਪਣੀ ਜਾਣਕਾਰੀ ਮੁਕੰਮਲ ਰਖਾ ਹੈ। ਅਗਲੇ ਦੀਵਾਰ ਮਲਿਕਾ ਨੇ ਆਪਣੇ ਗੁਲਾਮ ਕੋ ਹੁਕਮ ਦਿੱਤਾ ਕਿ ਉਹ ਆਸੇ ਪਾਸੇ ਦੇ ਬੜੇ ਇਲਾਕੇ ਵਿਚ ਵੰਜ ਕੇ ਬੜੇ ਨਾਮ ਇਕੱਠੇ ਕਰਕੇ ਲਿਖ ਕੇ ਆਵੇ। ਗੁਲਾਮ ਸਾਰਾ ਡੀ ਘੁੰਮ ਫਿਰ ਕੇ ਡੇਗ ਸਾਰੇ ਨਾਮ ਇਕੱਠੇ ਕਰ ਗਿਨ ਆਏ। ਉਹਨਾਂ ਬੇਨਾਮਾਂ ਦੀ ਲਿਸਟ ਬਣਾ ਕੇ ਮਲਿਕਾ ਕੋ ਦੇ ਦਿੱਤੀ। ਸ਼ਾਮ ਥੀ ਵੰਦੇ ਬਾਅਦ ਨੰਨਾ ਸ਼ਖਸ ਬੋਨਾ ਵੱਲ ਆ ਗਿਆ। ਮਲਿਕਾ ਆਪਣੀ ਫਹਿਰਿਸਤ ਚਾ ਕੇ ਖੜੀ ਆਈ, ਸ਼ਾਇਦ ਤੇਰਾ ਨਾਮ ਗੁਲਾਬ ਹੈ? ਬੋਨੇ ਨੇ ਖਿਲਦੇ ਹੋਏ ਇਨਕਾਰ ਕੀਤਾ, ਇਹ ਮੇਰਾ ਨਾਮ ਕਹਿਣੀ। ਮਲਿਕਾ ਨੇ ਬੜੇ ਕੁਝ ਨਾਮ ਪੜੇ, ਸੀਰੀ, ਛੋਟੂ, ਚੰਦੂ, ਪਰ ਹਰ ਵਾਰ ਬੋਨੇ ਸ਼ਖਸ ਦਾ ਇੱਕੋ ਜਵਾਬ ਆਈ ਕਿ ਇਹ ਮੇਰਾ ਨਾਮ ਨੇ। ਫਹਿਰਿਸਤ ਵਿਚ ਲਿਖੇ ਗਏ ਸਾਰੇ ਨਾਮ ਬੋਨੇ ਸ਼ਖਸ ਦੇ ਕਹਿਣਾ ਹਨ। ਬੋਨੇ ਨੇ ਆਖਿਆ, ਹੁਣ ਕੱਲ ਦਾ ਡੀ ਆਖਰੀ ਡੀ ਏ, ਮੈਂ ਕੱਲ ਵੱਲ ਆਸਾ, ਮੇਕੋ ਨਹੀਂ ਲੱਗਦਾ ਕਿ ਤੁਸਾਂ ਆਪਣੇ ਬੱਚੇ ਕੋ ਮੇਰੇ ਕੋਲੋਂ ਬਚਾ ਗਿਨਸੋ। ਮਲਿਕਾ ਪਰੇਸ਼ਾਨ ਥੀ ਗਈ। ਅਗਲੇ ਦਿਨ ਮਲਿਕਾ ਨੇ ਆਪਣੇ ਸਿਪਾਹੀ ਕੰਨੂ ਇੱਕ ਅਜੀਬ ਜਿਹੀ ਗੱਲ ਸੁਣੀ। ਸਿਪਾਹੀ ਨੇ ਆਖਿਆ ਕਿ ਉਹ ਇੱਕ ਵੀ ਨਵਾਂ ਨਾਮ ਨਾ ਗੋਲ ਸਕਿਆ, ਪਰ ਜਿਹੜੇ ਵੇਲੇ ਉਹ ਜੰਗਲ ਵਿਚ ਗੁਜ਼ਰਦਾ ਪਿਆ ਹੈ, ਹੁਣੇ ਇੱਕ ਪਹਾੜੀ ਡਿੱਠੀ ਤੇ ਹੁੰਦੇ ਨਾਲ ਇੱਕ ਛੋਟਾ ਜਿਹਾ ਘਰ ਹੈ, ਘਰ ਦੇ ਬਾਹਰ ਬਹਾ ਬਲਦੀ ਪਈ ਹੈ।
ਤੈਨੂੰ ਭਾ ਦੇ ਨਾਲ ਇੱਕ ਛੋਟਾ ਜਿਹਾ ਬੋਨਾ ਸ਼ਖਸ ਹੇਠ ਲੱਤ ਦੇ ਉੱਤੇ ਨੱਚਦਾ ਪਿਆ ਹੈ ਤੇ ਨਾਲ ਨਾਲ ਗਾਵਣ ਵੀ ਗਾਉਂਦਾ ਹੈ। ਅੱਜ ਮੈਂ ਨੱਚਸਾ ਤੇ ਕੱਲ ਮੈਂ ਗਾਸਾ ਕਿਉਂਕਿ ਕੱਲ ਮੇਰੇ ਕੋਲ ਮਲਿਕਾ ਦਾ ਬੱਚਾ ਹੋ ਸੀ। ਮੈਨੂੰ ਖੁਸ਼ੀ ਹੈ ਕਿ ਕੋਈ ਵੀ ਨਹੀਂ ਜਾਣਦਾ ਕਿ ਮੇਰਾ ਨਾਂ ਰੰਪਲ ਸਟੀਲ ਹੈ। ਉਹ ਬਹੁ ਦੇਰ ਤੋਂ ਨੀ ਨੱਚਦਾ ਟੱਪਦਾ ਰਹਿ ਗਿਆ। ਮਲਿਕਾ ਇਹ ਸੁਣ ਕੇ ਬਹੁ ਖੁਸ਼ ਥੀ ਗਈ ਤੇ ਆਖਿਆ ਮੇਰੇ ਕਾਬਿਲ ਸਿਪਾਹੀ ਤੇ

ਜਗਾ ਕਹਿੰਦੇ ਅੰਧਾਰਾ ਹੀ ਅੰਧਾਰਾ ਹੈ ਕਿਸੇ ਸੋਝਲਾ ਕਹਿੰਦੇ ਅੰਧਾਰਾ ਹੀ ਅੰਧਾਰਾ ਹੈ ਕਿਸੇ ਸੋਝਲਾ ਕਹਿੰਦੇ ਪਤਾ ਨਹੀਂ ਕਿ ਦੁਨੀਆਂ ਨੂੰ ਕਿਆ ਥੀਂਦਾ ਵੇਂਦੇ ਪਤਾ ਨਹੀਂ ਕਿ ਦੁਨੀਆਂ ਨੂੰ ਕਿਆ ਥੀਂਦਾ ਵੇਂਦੇ ਵਫਾਦਾਰ ਵੀ ਬੇਵਫਾ ਥੀਂਦਾ ਵੇਂਦੇ ਆਦਨ ਵੰਡ ਖਾਓ ਆਦਨ ਵੰਡ ਖਾਓ ਸਦਾ ਖੰਡ ਖਾਓ ਕੋਈ ਰੋਂਦਾ ਆਵੇ ਤਾਂ ਹੁਕੂ ਰਹੋ ਆਦਨ ਵੰਡ ਖਾਓ ਸਦਾ ਖੰਡ ਖਾਓ ਕੋਈ ਰੋਂਦਾ ਆਵੇ ਤਾਂ ਹੁਕੂ ਰਹੋ ਕੋਈ ਬੇਗ ਡਿੱਠੇ ਬੜਾ ਖੁਸ਼ਪਾ ਥੀਂਦੇ ਕੋਈ ਬੇਗ ਡਿੱਠੇ ਬੜਾ ਖੁਸ਼ਪਾ ਥੀਂਦੇ ਕੋਈ ਦੇਖੋ ਸਰ ਕੇ ਸਵਾਦ ਥੀਂਦਾ ਵੇਂਦੇ ਪਤਾ ਨਹੀਂ ਕਿ ਦੁਨੀਆ ਕੋ ਕਿਆ ਦੇਣਾ ਵੇਂਦੇ ਨਹੀਂ ਖਤਮ ਥੀਂਦੇ ਇਹ ਦੁਨੀਆ ਦੇ ਧੰਦੇ ਨਹੀਂ ਖਤਮ ਥੀਂਦੇ ਇਹ ਦੁਨੀਆ ਦੇ ਧੰਦੇ ਜਹਾਂ ਮੇ ਤੁਰਾਨੀ ਜਹਾਂ ਮੇ ਤੁਰਾਨੀ ਕੰਮ ਕਰ ਤੂੰ ਚੰਗੇ ਕੋਈ ਬੇਗੁਰ ਇੱਠੇ ਬੜਾ ਖੁਸ਼ਪਾ ਥੀਂਦੇ ਕੋਈ ਬੇਗੁਰ ਇੱਠੇ ਬੜਾ ਖੁਸ਼ਪਾ ਥੀਂਦੇ ਕੋਈ ਦੇਖੋ ਸੜ ਕੇ ਸਵਾਦ ਥੀਂਦਾ ਵੇਂਦੇ ਪਤਾ ਨਹੀਂ ਕਿ ਦੁਨੀਆ ਕੋ ਕਿਆ ਥੀਂਦਾ ਵੇਂਦੇ ਪਤਾ ਨਹੀਂ ਕਿ ਦੁਨੀਆ ਕੋ ਇਹ ਹਿੰਦੂ ਮੁਸਲਮਾਨ ਸਿੱਖ ਤੇ ਈਸਾਈ ਹੈ ਮਖਲੂਕ ਰੱਬ ਦੀ ਇਹ ਹਿੰਦੂ ਮੁਸਲਮਾਨ ਸਿੱਖ ਤੇ ਈਸਾਈ ਹੈ ਮਖਲੂਕ ਰੱਬ ਦੀ ਹੈ ਤੇ ਹਿੰਦ ਭਾਈ ਭਾਈ ਮਗਰ ਅੱਜ ਦਾ ਇਨਸਾਨ ਭੁੱਲ ਗਏ ਖੁਦਾ ਕੋ ਮਗਰ ਅੱਜ ਦਾ ਇਨਸਾਨ ਭੁੱਲ ਗਏ ਖੁਦਾ ਕੋ ਕਿ ਬੰਦਾ ਵੀ ਹੁਣ ਖੁਦ ਖੁਦਾ ਥੀਂਦਾ ਵੇਂਦੇ ਪਤਾ ਨਹੀਂ ਕਿ ਦੁਨੀਆ ਕੋ ਕਿਆ ਥੀਂਦਾ ਵੇਂਦੇ ਆਖਰੀ ਬਨ ਨਾਰਿੰਗ ਇਹ ਦੁਨੀਆ ਵੀ ਹੈ ਇੱਕ ਤਮਾਸ਼ਾ ਨਾਰਿੰਗ ਇਹ ਦੁਨੀਆ ਵੀ ਹੈ ਇੱਕ ਤਮਾਸ਼ਾ ਕਦੇ ਹੈ ਰੁਪਈਆ ਕਦੇ ਤੋਲਾ ਮਾਸ਼ਾ ਇਹ ਨਾਰਿੰਗ ਦੁਨੀਆ ਵੀ ਹੈ ਇੱਕ ਤਮਾਸ਼ਾ ਕਦੇ ਹੈ ਰੁਪਈਆ ਕਦੇ ਤੋਲਾ ਮਾਸ਼ਾ ਪਰਾਇਆ ਤੋਂ ਵੱਲ ਵੀ ਪਰਾਇਆ ਹੀ ਹੁੰਦੇ ਪਰਾਇਆ ਤੋਂ ਵੱਲ ਵੀ ਪਰਾਇਆ ਹੀ ਹੁੰਦੇ ਮਗਰ ਅੱਜ ਦਾ ਆਪਣਾ ਜੁਦਾ ਦੇਣਾ ਵੇਂਦੇ ਪਤਾ ਨਹੀਂ ਕਿ ਦੁਨੀਆ ਕੋ ਕਿਆ ਦੇਣਾ ਵੇਂਦੇ ਪਤਾ ਨਹੀਂ ਕਿ ਦੁਨੀਆ ਕੋ ਕਿਆ ਦੇਣਾ ਵੇਂਦੇ ਦਾ ਸ਼ਿਕਸ਼ਾ ਕਿ ਭਗਵਾਨ ਇਨਸਾਨ ਕੋ ਭਗਵਾਨ ਇਨਸਾਨ ਕੋ ਕਹਿ ਰਿਹਾ ਦੁਨੀਆ ਦਾ ਅੱਜ ਕੱਲ ਖੁਦਾ ਬਣ ਗਿਆ ਹੈ ਭਗਵਾਨ ਕਹਿ ਰਿਹਾ ਦੁਨੀਆ ਦਾ ਅੱਜ ਕੱਲ ਖੁਦਾ ਬਣ ਗਿਆ ਹੈ ਬਣਾਇਆ ਹੈ ਕਿਆ ਤੇ ਕਿਆ ਬਣ ਗਿਆ ਅਜਬ ਢੰਗ ਦੇ ਹਨ ਤੇਰੇ ਚਾਲ ਚਾਲੇ ਅਜਬ ਢੰਗ ਦੇ ਹਨ ਤੇਰੇ ਚਾਲ ਚਾਲੇ ਤੇਰੇ ਆਮ ਰਾਜ ਹਨ ਆਮ ਅਵਸਤੂ ਕਾਲੇ ਅਜਬ ਢੰਗ ਦੇ ਹਨ ਤੇਰੇ ਚਾਲ ਚਾਲੇ ਤੇਰੇ ਅਮ ਆਜ ਹਨ ਅਮਾਵਸ ਤੂੰ ਕਾਲੇ ਤਬਰ ਤੇ ਛੁਰੀਆਂ ਸਿਨਾ ਔਰ ਭਾਲੇ ਕਰੇਂਦੀ ਪੜੋਸੀ ਦਾ ਦਿਲ ਛਾਲੇ ਛਾਲੇ ਤਬਰ ਤੇ ਛੁਰੀਆਂ ਸਿਨਾ ਤੇ ਭਾਲੇ ਕਰੇਂਦੀ ਪੜੋਸੀ ਦਾ ਦਿਲ ਛਾਲੇ ਛਾਲੇ ਤੇਰੀ ਦੇਖ ਹਾਲਤ ਦੁਖੀ ਹੋ ਰਿਹਾ ਹਾਂ ਤੇਰੀ ਅਕਲ ਤੇ ਮੈਂ ਲਹੂ ਰੋ ਰਿਹਾ ਤਾਂ ਤੇਰੀ ਦੇਖ ਹਾਲਤ ਦੁਖੀ ਹੋ ਰਿਹਾ ਹਾਂ ਤੇਰੀ ਅਕਲ ਤੇ ਮੈਂ ਲਹੂ ਰੋ ਰਿਹਾ ਹਾਂ ਚਲੇਂਦਾ ਹੈ ਛੁਰੀਆਂ ਮੇਰਾ ਨਾਮ ਗਿਣ ਕੇ ਚਲੇਂਦਾ ਹੈ ਛੁਰੀਆਂ ਮੇਰਾ ਨਾਮ ਗਿਣ ਕੇ ਬਣੇਂਦਾ ਹੈ ਸਿਰਕੇ ਮੇਰਾ ਨਾਮ ਗਿਣ ਕੇ ਲੜੇਂਦਾ ਹੈ ਸਭ ਤੋਂ ਮੇਰਾ ਨਾਮ ਗਿਣ ਕੇ ਦੁਖੇਂਦਾ ਹੈ ਦਿਲ ਤੋਂ ਮੇਰਾ ਨਾਮ ਗਿਣ ਕੇ ਗਿੱਧੇ ਵਾਲਾ ਭਾਈ ਦੀ ਖਾਤਰ ਛੁਰੀ ਹੈ ਤੇਰੀ ਪਿਆਰੀ ਆਦਤ ਬਹੁਤ ਹੀ ਬੁਰੀ ਹੈ ਲੜੇਂਦਾ ਹੈ ਸਭ ਤੋਂ ਮੇਰਾ ਨਾਮ ਗਿਣ ਕੇ ਦੁਖੇਂਦਾ ਹੈ ਦਿਲ ਤੋਂ ਮੇਰਾ ਨਾਮ ਗਿਣ ਕੇ ਗਿੱਧੇ ਵਾਲਾ ਭਾਈ ਦੀ ਖਾਤਰ ਛੁਰੀ ਹੈ ਤੇਰੀ ਪਿਆਰੀ ਆਦਤ ਬਹੁਤ ਹੀ ਬੁਰੀ ਹੈ ਇੱਕ ਗੱਲ ਰੱਖੋ ਮਸਜਿਦ ਵਿੱਚ ਸਿਰ ਝੁਕਾ ਨਾ ਝੁਕਾ ਤੂੰ ਮਸਜਿਦ ਵਿੱਚ ਸਿਰ ਕੁ ਝੁਕਾ ਨਾ ਝੁਕਾ ਤੂੰ ਗੁਰੂ ਦਰ ਤੇ ਮੱਥਾ ਘਿਸਾ ਨਾ ਘਿਸਾ ਤੂੰ ਮੰਦਰ ਵਿੱਚ ਘੰਟੇ ਵਜਾ ਨਾ ਵਜਾ ਤੂੰ ਮਗਰ ਦਿਲ ਨਾ ਹਰਗਜ਼ ਕਹੀਂ ਦਾ ਰੁਖਾ ਤੂੰ ਮਸਜਿਦ ਵਿੱਚ ਸਿਰ ਕੁ ਝੁਕਾ ਨਾ ਝੁਕਾ ਤੂੰ ਗੁਰੂ ਦਰ ਤੇ ਮੱਥਾ ਘਿਸਾ ਨਾ ਘਿਸਾ ਤੂੰ ਮੰਦਰ ਵਿੱਚ ਘੰਟੇ ਵਜਾ ਨਾ ਵਜਾ ਤੂੰ ਮਗਰ ਦਿਲ ਨਾ ਹਰਗਜ਼ ਕਹੀਂ ਦਾ ਰੁਖਾ ਤੂੰ ਖੁਦਾਈ ਦੇ ਦਿਲ ਵਿੱਚ ਠਿਕਾਣਾ ਹੈ ਮੇਰਾ ਤੂੰ ਹਲਕਾ ਤੇ ਬਣ ਜਾ ਮੈਂ ਬਣੂੰਗਾ ਮੈਂ ਤੇਰਾ ਖੁਦਾਈ ਦੇ ਦਿਲ ਵਿੱਚ ਠਿਕਾਣਾ ਹੈ ਮੇਰਾ ਤੂੰ ਖਲਕਤ ਦਾ ਬਣ ਜਾ ਬਣਾਂਗਾ ਮੈਂ ਤੇਰਾ ਤੂੰ ਕਹਿ ਕੋਈ ਆਖਿਰ ਚੜਾਵੇ ਚੜਾਤਾ ਮੰਦਰ ਜਾ ਕੇ ਚੜਾਵੇ ਚੜਾਉਂਦੇ ਤਾਂ ਫਿਰ ਉਹ ਮੰਨਤਾ ਮੰਦਰ ਤੂੰ ਕਹਿ ਕੋਈ ਆਖਿਰ ਚੜਾਵੇ ਚੜਾਦਾ ਕਹਿ ਤੂੰ ਫੁੱਲ ਕਹਿ ਤੂੰ ਬੇਜ ਫੁੱਲਾਂ ਦੇ ਕੇ ਰਿਝਾਨਾ ਬਣ ਕੇ ਫਰੇ ਵੀ ਗੁਨਾਹ ਨਹੀਂ ਛੁਪਾਉਂਦਾ ਬਣ ਕੇ ਫਰੇ ਵੀ ਗੁਨਾਹ ਨਹੀਂ ਛੁਪਾਉਂਦਾ ਤੂੰ ਮੇਰੇ ਕੋਈ ਆ ਕੇ ਰਿਸ਼ਵਤ ਖਵੇਂਦਾ ਤੂੰ ਮੇਰੇ ਕੋਈ ਆ ਕੇ ਰਿਸ਼ਵਤ ਖਵੇਂਦਾ ਇਹ ਇਨਸਾਫ ਦਾ ਘਰ ਹੈ ਥਾਣਾ ਨਹੀਂ ਹੈ ਇਨਸਾਫ ਦਾ ਘਰ ਹੈ ਥਾਣਾ ਨਹੀਂ ਹੈ ਇੱਥਾ ਰਿਸ਼ਵਤ ਦਾ ਠਿਕਾਣਾ ਨਹੀਂ ਹੈ ਕਦਈ ਕੋਈ ਰੁੱਠਾ ਮਨਾਇਆ ਹੈ ਤੈਂ ਦੱਸ ਕਦਈ ਕੋਈ ਰੁੱਠਾ ਮਨਾਇਆ ਹੈ ਤੈਂ ਦੱਸ ਕਦਈ ਕੋਈ ਡੱਠਾ ਉਠਾਇਆ ਹੈ ਤੈਂ ਦੱਸ ਕਦਈ ਕੋਈ ਬੁੜਦਾ ਬਚਾਇਆ ਹੈ ਤੈਂ ਦੱਸ ਕਦਈ ਕੋਈ ਰੋਂਦਾ ਹਸਾਇਆ ਹੈ ਤੈਂ ਦੱਸ ਜੇਕਰ ਜ਼ਖਮ ਕੋਈ ਨਾ ਹੈ ਹੁਣ ਤੱਕ ਸੀਤਾ ਫਗਟ ਮੇਰੀ ਮਾਲਾ ਨਾ ਕੁਝ ਵੀ ਹੈ ਕੀਤਾ ਜੇਕਰ ਜ਼ਖਮ ਕੋਈ ਨਾ ਹੁਣ ਤੱਕ ਸੀਤਾ ਫਗਤ ਤੇਰੀ ਮਾਲਾ ਨਾ ਕੁਝ ਵੀ ਕੀਤਾ ਨਾਰਿੰਗ ਤੂੰ ਗੁਲਸ਼ਨ ਦੀ ਰੌਣਕ ਵਧਾ ਲੇ
नारंग तो गुलशन की रौनक बधाए, फला वांग अपनी खुशबू लुटावे, खुश थी के तू खुश थी के हर के को खुशियां दिखा दे, रुखे बंदे दुखड़ा मिटा दे, इया तेरी भक्ति इया बंदगी है कि दुनिया के आवन का मकसद ही है। नेकी कर न संग संगोड़ जोदम जीवे खीर बलोड़, नेकी कर न संग संगोड़ जोदम जीवे खीर बलोड़, नेकी कर तो खूह झट, नेकी कर तो खूह झट, चंगा कम तू कर झटपट, गंदे कम विच सोच विचार, गंदी संगत देसी बोर, नेकी कर न संग संगोड़। मां प्यो को ना समझी बोझ, मां प्यो हो एक नेम दा पेड़, मां प्यो को ना समझी बोझ, मां प्यो हो एक नेम दा पेड़, ठंडी वादे दे संझोले भावे कितने न दोन त्रोड़। मां प्यो को बोझ ना समझे भाई, ये नेम दा पेड़ है कि जिस तरह सारी उम्र तुम्हारी हवा जैसी और धनवाणी जैसी दातों को है ना। मां प्यो को ना समझी बोझ, मां प्यो हो एक नेम दा पेड़, ठंडी वादे दे संझोले भावे कितने न दोन त्रोड़। नेकी कर न संग संगोर, पानी विच न मार मधाणी, पानी विच न मार मधाणी, ए दुनिया ए ख्वाब कहानी, हथ मरे नी चार चुफेरे, हथ मरे नी चार चुफेरे, औतरक दिना मड्डी जोर। नेकी कर न संग संगोर, सूरत दा तू माण करे नी, सूरत दा तू माण करे नी, सीरत को प्याले दे, सीरत को प्याले दी धक्के दे नी, सूरत दादो माण करे नी, सीरत को प्या धक्के दे नी, जेनी खातिर पाप करे नी, ओ भी दे दें ते कुछ और। जोदम जी में खीर बलोड़, जोदम जी में खीर बलोड़, हर हर कम में तू खोड़ करे नी, हर कम में तू खोड़ करे नी, चंगे कम में जंग रहे नी, चंगे कम में जंग रहेंगे जी। डूमो आए ये संसार आपस दे विच रखो प्यार, हिक आखे ते लूशा मने डूआ दिए हिको डोर, नेकी कर न संग संगोर। इंग्लिश विच न कर गिट पेट, इंग्लिश विच न कर गिट पेट, अपनी बोली कर तो हिट, आधो लोड़ी लस्सी पी तो, जो दम जी में खीर बलोड़, नेकी कर न संग संगोर। आखिरी बन नारिंग बन तुम ही इंसान, नारिंग बन तुम ही इंसान, झिके दिए उच्ची शान, नारंग बन तू ही इंसान, झिके दिए उच्ची शान, घर बैठे ना कुर्सा किस्मत, इथा गोनी काम दी थोड़, नेकी कर न संग संगोड़, जोदम जी में खीर बलोड़, जोदम जी में खीर बलोड़। विसाखी आने वाली, विसाखी का पुरख मनाओ, विसाखी का पुरख बनाओ, ढोल धमाके भंगड़े पाओ, रल मिल गीत खुशी दे गाओ, दुखे का भी दर्द मिटाओ, बुढ़दी मेरी कंधे लाओ, विसाखी का पुरब निभाओ, ढोल ढमाके भंगड़े पाओ, रल मिल गीत खुशी दे गाओ, दुखे का भी दर्द बनाओ, बुढ़दी मेरी कंधी लाओ, शरबत पियो, शरबत पियो, साल साल तक उम्र जियो, सेब संतरे का रस पियो, खाओ पियो मौज उड़ाओ, बुढ़दी मेरी कंधे लाओ, राम बनो न बनो रावण, राम बनो न बनो रावण, छोड़ो राम बनो ना बनो रावण, गाल गाल दे कसमा जावण, ब्लड प्रेशर को ना बढ़ाओ, बुढ़दी मेरी कंधी लाओ, बुढ़दी मेरी कंधी लाओ। रू बच्चे बस होने अच्छे, रू बच्चे बस होने अच्छे, खाना पीना सब कुछ बच्चे, जे कर गाल दो आकू जचे, बुढ़दी मेरी कंधी लाओ, बुढ़दी मेरी कंधी लाओ। हिंदू मुस्लिम भाईचारा, हिंदू मुस्लिम भाईचारा, एक दूजे का बनो सहारा, एक दूजे बिन नहीं गुजारा, रल में सब त्योहार मनाओ, उड़दी वेरी कंधी लाओ, उड़दी वेरी कंधी लाओ। झंडा सदा लहरांदा रावे, झंडा सदा लहरांदा रावे, दुश्मन इत्था पेर ना पावे, झंडा सदा लहरांदा रावे, दुश्मन इत्था पेर ना पावे, बाड़ना अपने खेत को खावे, ही झंडे की शान वधाओ, उड़दी मेरी कंधी लाओ, उड़दी मेरी कंधी लाओ। नारंग कुछ है फर्ज भी साड़ा, नारंग कुछ है फर्ज भी साड़ा, सिर तो उतरे भार है साड़ा, नारंग कुछ भी फर्ज है साड़ा, सिर तो उतरे भार है साड़ा। जान तू वड्डी शान हिंद दी, जान
तो वड्डी शान हिंद दी गद्दारे को दूर भगाओ जो तो वड्डी वड्डी शान हिंद दी गद्दारे को मार भजाओ।

ਅੱਜ ਦੀ ਗੱਲ ਜੀ ਹਾਂ ਸਾਡਾ ਉਹ ਸਿਲਸਿਲਾ ਜਿਸ ਦੇ ਵਿਚ ਅਸੀਂ ਰੋਜ਼ ਕਿਸੇ ਨਾ ਕਿਸੇ ਖਾਸ ਵਿਸ਼ੇ ਤੇ ਚਰਚਾ ਕਰਦੇ ਹਾਂ ਖਾਸ ਵਿਸ਼ੇ ਤੇ ਤੁਹਾਡੇ ਨਾਲ ਵਿਚਾਰਾਂ ਨੂੰ ਸਾਂਝੇ ਕਰਦੇ ਹਾਂ ਤਾਂ ਕਿ ਉਹ ਵਿਚਾਰ ਜਦੋਂ ਸਾਡੇ ਦੋਸਤ ਸੁਣਨ ਤਾਂ ਉਹਨਾਂ ਵਿਚਾਰਾਂ ਨਾਲ ਉਹਨਾਂ ਦੇ ਮਨ ਤੇ ਪ੍ਰਭਾਵ ਪਵੇ ਤੇ ਜ਼ਿੰਦਗੀ ਵਿਚ ਜੋ ਕਰਨਾ ਚਾਹੁੰਦੇ ਨੇ ਜੋ ਹਾਸਲ ਕਰਨਾ ਚਾਹੁੰਦੇ ਨੇ ਜਿਸ ਵੀ ਮੁਕਾਮ ਤੇ ਪਹੁੰਚਣਾ ਚਾਹੁੰਦੇ ਨੇ ਉਹਨਾਂ ਦੇ ਉਸ ਮੁਕਾਮ ਤੱਕ ਪਹੁੰਚਣ ਦੇ ਵਿਚ ਜ਼ਰੂਰ ਕਿਤੇ ਨਾ ਕਿਤੇ ਇਹ ਵਿਚਾਰ ਉਹਨਾਂ ਨੂੰ ਕਾਮਯਾਬੀ ਦੇ ਵਿਚ ਹੌਸਲਾ ਦੇਣ ਮਦਦ ਦੇਣ ਤੇ ਉਹਨਾਂ ਨੂੰ ਬੁਲੰਦੀਆਂ ਤੱਕ ਲੈ ਕੇ ਜਾਣ ਸੋ ਅੱਜ ਦੀ ਗੱਲ ਇਸੇ ਪ੍ਰਕਾਰ ਦੀ ਹੈ ਜੋ ਮੈਂ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਕਿਉਂਕਿ ਹਰ ਦਿਨ ਕੁਝ ਨਵਾਂ ਸਿੱਖਣ ਦੀ ਆਦਤ ਅੱਜ ਦੀ ਗੱਲ ਦਾ ਮੌਜੂ ਹੈ ਦੋਸਤੋ ਜ਼ਿੰਦਗੀ ਦਾ ਹਰ ਨਵਾਂ ਦਿਨ ਸਾਡੇ ਲਈ ਕੁਝ ਨਾ ਕੁਝ ਜ਼ਰੂਰ ਨਵਾਂ ਲਿਆਉਂਦਾ ਹੈ ਪਰ ਕਈ ਵਾਰੀ ਅਸੀਂ ਹਰ ਦਿਨ ਦੀ ਮਹੱਤਤਾ ਸਮਝਣ ਦੀ ਬਜਾਏ ਉਸ ਨੂੰ ਰੋਜ਼ ਦੇ ਕੰਮਾਂ ਕਾਰਾਂ ਵਿਚ ਬਿਤਾ ਕੇ ਗੁਆ ਛੱਡਦੇ ਹਾਂ ਰੋਜ਼ਾਨਾ ਦਾ ਸਾਡਾ ਦਿਨ ਸਾਡੇ ਲਈ ਕੁਦਰਤ ਅਤੇ ਪਰਮਾਤਮਾ ਦੀ ਨਿਆਮਤ ਵਾਂਗ ਹੁੰਦਾ ਹੈ ਸਾਡਾ ਰੋਜ਼ ਨਵਾਂ ਜਨਮ ਹੁੰਦਾ ਹੈ ਜਿਸ ਵਿਚ ਅਸੀਂ ਜੋ ਪਿਛਲੇ ਦਿਨ ਪ੍ਰਾਪਤ ਨਹੀਂ ਕੀਤਾ ਹੁੰਦਾ ਉਹ ਮੌਜੂਦਾ ਦਿਨ ਦੇ ਵਿਚ ਸਿੱਖਣ ਤੇ ਆਪਣੇ ਅਧੂਰੇ ਰਹਿ ਚੁੱਕੇ ਕੰਮਾਂ ਨੂੰ ਪੂਰਾ ਕਰਨ ਦੇ ਵਿਚ ਗੁਜ਼ਾਰ ਦਿੰਦੇ ਆ ਇਸੇ ਤਰ੍ਹਾਂ ਹੀ ਕਰਦੇ ਆ ਨਾ ਜੀ ਹਾਂ ਫਿਰ ਵੀ ਅਸੀਂ ਇਹ ਸੋਚਦੇ ਹਾਂ ਕਿ ਅਸੀਂ ਜੋ ਕਰਨਾ ਚਾਹੁੰਦੇ ਸੀ ਉਹ ਤਾਂ ਕੀਤਾ ਹੀ ਨਹੀਂ ਕੁਝ ਰਹਿ ਗਿਆ ਅੱਜ ਦੇ ਦਿਨ ਦੇ ਵਿਚ ਕੁਝ ਰਹਿ ਗਿਆ ਸਾਡੀ ਉਸ ਜ਼ਿੰਦਗੀ ਦੇ ਵਿਚ ਸੋ ਦੋਸਤੋ ਹਰ ਦਿਨ ਕੁਝ ਨਵਾਂ ਸਿੱਖਣ ਦੀ ਆਦਤ ਇਸ ਵਿਸ਼ੇ ਦਾ ਸਾਡੇ ਅੱਜ ਦੀ ਗੱਲ ਦਾ ਜਿਹੜਾ ਮੌਜੂ ਹੈ ਉਸ ਦੇ ਤਹਿਤ ਅਸੀਂ ਆਪਣੀ ਜ਼ਿੰਦਗੀ ਵਿਚ ਰੋਜ਼ਾਨਾ ਕੁਝ ਨਵਾਂ ਸਿੱਖ ਸਕਦੇ ਹਾਂ ਜ਼ਿੰਦਗੀ ਚ ਅਪਣਾ ਸਕਦੇ ਹਾਂ ਤੇ ਉਸ ਨੂੰ ਅਪਣਾ ਕੇ ਜ਼ਿੰਦਗੀ ਚ ਬਹੁਤ ਕੁਝ ਹਾਸਲ ਵੀ ਕਰ ਸਕਦੇ ਹਾਂ ਕੁਝ ਲੋਕ ਤਾਂ ਆਪਣੇ ਗਿਆਨ ਦੇ ਕਾਰਨ ਅਜਿਹਾ ਵੀ ਸੋਚਦੇ ਨੇ ਕਿ ਅਸੀਂ ਜ਼ਿੰਦਗੀ ਚ ਬਹੁਤ ਕੁਝ ਹਾਸਲ ਕਰ ਲਿਆ ਹੈ ਤੇ ਸਾਨੂੰ ਕੁਝ ਹੋਰ ਅਪਣਾਉਣ ਦੀ ਜ਼ਰੂਰਤ ਹੀ ਨਹੀਂ ਸਾਨੂੰ ਸਭ ਕੁਝ ਹੀ ਆਉਂਦਾ ਪਰ ਅਜਿਹਾ ਕਈ ਲੋਕਾਂ ਦਾ ਭੁਲੇਖਾ ਹੁੰਦਾ ਦੋਸਤੋ ਰੋਜ਼ ਨਵਾਂ ਦਿਨ ਕੁਝ ਨਵੀਆਂ ਖਬਰਾਂ ਨਵੀਆਂ ਕਹਾਣੀਆਂ ਨਵੀਂ ਤਕਨੀਕ ਸਾਡੇ ਸਾਹਮਣੇ ਰੱਖਦਾ ਹੈ ਤੇ ਰੋਜ਼ਾਨਾ ਸਿੱਖਣ ਦੀ ਆਦਤ ਬਣਾਉਣ ਦਾ ਮਤਲਬ ਇਹ ਹੈ ਕਿ ਤੁਸੀਂ ਮਾਈਕਰੋ ਲਰਨਿੰਗ ਦੇ ਨਾਲ ਛੋਟੀ ਸ਼ੁਰੂਆਤ ਕਰਕੇ ਆਪਣੀ ਜ਼ਿੰਦਗੀ ਦੇ ਵਿਚ ਮੌਜੂਦਾ ਰੋਜ਼ਾਨਾ ਸੰਕੇਤਾਂ ਦੇ ਅਨੁਸਾਰ ਨਵੇਂ ਰੂਟੀਨ ਨੂੰ ਅਪਣਾ ਕੇ ਬਹੁਤ ਕੁਝ ਨਵਾਂ ਸਿੱਖ ਸਕਦੇ ਹੋ ਰੋਜ਼ਾਨਾ ਸਿੱਖਣ ਦੀ ਕੋਈ ਵੱਡੀ ਤਕਨੀਕ ਜਾਂ ਰੂਟੀਨ ਦੀ ਲੋੜ ਨਹੀਂ ਹੁੰਦੀ ਇਸ ਦੇ ਲਈ ਤੁਸੀਂ ਛੋਟੀ ਸ਼ੁਰੂਆਤ ਵੀ ਕਰ ਸਕਦੇ ਹੋ ਜਿਵੇਂ ਰੋਜ਼ ਅਖਬਾਰ ਪੜ੍ਹਨਾ

ਕਿ ਸਾਡੀ ਬਹੁਤ ਸੋਹਣੀ ਆਦਤ ਹੁੰਦੀ ਸੀ ਕਿਸੇ ਸਮੇਂ ਦੇ ਵਿੱਚ ਜਿਸ ਤੋਂ ਅਸੀਂ ਦੂਰ ਹੁੰਦੇ ਜਾ ਰਹੇ ਹਾਂ। ਕੁਝ 10 ਮਿੰਟਾਂ ਵਿੱਚ ਤੁਸੀਂ ਪੂਰੀ ਦੁਨੀਆ ਦਾ ਹਾਲ ਅਖਬਾਰ ਦੀਆਂ ਸੁਰਖੀਆਂ ਤੋਂ ਪ੍ਰਾਪਤ ਕਰਕੇ ਆਪਣੇ ਆਪ ਨੂੰ ਅਪਡੇਟ ਰੱਖਦੇ ਹੋ। ਇਹ ਕੋਈ ਔਖਾ ਕੰਮ ਨਹੀਂ ਜੋ ਤੁਹਾਨੂੰ ਪਰੇਸ਼ਾਨ ਕਰੇਗਾ ਜਾਂ ਤੁਸੀਂ ਇਸ ਲਈ ਸਮਾਂ ਨਹੀਂ ਕੱਢ ਸਕਦੇ। ਛੋਟੀ ਜਿਹੀ ਆਦਤ ਹੈ, ਇਸ ਆਦਤ ਦੇ ਨਾਲ ਤੁਸੀਂ ਬਹੁਤ ਕੁਝ ਸਿੱਖ ਸਕਦੇ ਹੋ। ਨਵੀਂ ਆਦਤ ਜਿਸ ਨੂੰ ਤੁਸੀਂ ਆਪਣੀ ਜ਼ਿੰਦਗੀ ਵਿੱਚ ਸ਼ਾਮਲ ਕਰਨਾ ਚਾਹੁੰਦੇ ਹੋ ਦੋਸਤੋ, ਸਵੇਰੇ ਤੜਕੇ ਉੱਠ ਕੇ ਸੈਰ ਦੇ ਲਈ ਜਾਣਾ, ਜਿਸ ਨੂੰ ਅਸੀਂ ਵਿਸਾਰਦੇ ਜਾ ਰਹੇ ਹਾਂ ਕਿਉਂਕਿ ਦੇਰ ਰਾਤ ਤੱਕ ਫੋਨ ਨਹੀਂ ਛੱਡਿਆ ਜਾਂਦਾ ਤੇ ਸਵੇਰੇ ਫਿਰ ਨੀਂਦ ਸਮੇਂ ਸਿਰ ਸਾਡੀ ਅੱਖ ਨਹੀਂ ਖੁੱਲਦੀ, ਜਿਸ ਕਾਰਨ ਸਾਰਾ ਦਿਨ ਹੀ ਹੌਚ ਪੌਚ ਹੋ ਜਾਂਦਾ ਹੈ। ਅਸੀਂ ਰੁਟੀਨ ਆਪਣਾ ਅੱਗੇ ਤੋਂ ਅੱਗੇ ਖਿਸਕਾਉਂਦੇ ਜਾਂਦੇ ਹਾਂ, ਜਿਸ ਦਾ ਨਤੀਜਾ ਇਹ ਹੁੰਦਾ ਹੈ ਅਸਰ ਸਾਡੀ ਸਿਹਤ ਤੇ ਪੈਂਦਾ ਹੈ। ਸੋ ਆਪਣੇ ਸਿਹਤ ਨੂੰ ਤੰਦਰੁਸਤ ਰੱਖਣ ਦੇ ਲਈ ਸਭ ਤੋਂ ਜ਼ਰੂਰੀ ਕੰਮ ਥੋੜੀ ਜਿਹੀ ਅੱਧੇ ਘੰਟੇ ਦੀ ਭਾਵੇਂ ਤੁਸੀਂ ਸੈਰ ਕਰੋ, ਪਰ ਜ਼ਰੂਰ ਕਰੋ। ਕੁਦਰਤ ਦੇ ਨਜ਼ਾਰਿਆਂ ਦਾ ਉਹ ਆਨੰਦ ਲਓ ਜਿਸ ਦੇ ਲਈ ਕੁਦਰਤ ਤੁਹਾਨੂੰ ਅਸੀਸ ਦਿੰਦੀ ਹੈ, ਜਿਸ ਨੂੰ ਦੇਖ ਕੇ ਤੁਹਾਡੇ ਅੰਦਰ ਨਵੀਂ ਊਰਜਾ ਭਰ ਜਾਂਦੀ ਹੈ। ਸੋ ਦੋਸਤੋ, ਕੁਦਰਤੀ ਨਜ਼ਾਰਿਆਂ ਦੇ ਨਾਲ ਸਰਾਬੋਰ ਸਵੇਰੇ ਸਵੇਰੇ ਜ਼ਰੂਰ ਹੋਇਆ ਕਰੋ। ਸੈਰ ਨੂੰ ਵੀ ਆਪਣੀ ਨਵੀਂ ਆਦਤ ਬਣਾ ਸਕਦੇ ਹੋ ਤੁਸੀਂ। ਰੋਜ਼ਾਨਾ ਮਾਈਕਰੋ ਲਰਨਿੰਗ ਦਾ ਲਾਭ ਚੁੱਕਣਾ ਚਾਹੀਦਾ ਹੈ ਕਿਉਂਕਿ ਅਸੀਂ ਆਪਣੇ ਗਿਆਨ ਦੇ ਵਿੱਚ ਵਾਧੇ ਵਾਸਤੇ ਰੋਜ਼ਾਨਾ ਕੰਮ ਤੋਂ ਬ੍ਰੇਕ ਤੋਂ ਬਾਅਦ ਜਾਂ ਬ੍ਰੇਕ ਦੇ ਦੌਰਾਨ ਛੋਟੇ ਜਿਹੇ ਕੋਈ ਲੇਖ ਪੜ੍ਹ ਸਕਦੇ ਹਾਂ, ਆਰਟੀਕਲਸ ਪੜ੍ਹ ਸਕਦੇ ਹਾਂ ਜੋ ਸਾਨੂੰ ਪਸੰਦ ਹੋਣ, ਜਾਂ ਤੁਹਾਡਾ ਜੋ ਪਸੰਦੀਦਾ ਵਿਸ਼ਾ ਹੋਵੇ ਜਿਸ ਵੀ ਫੀਲਡ ਦਾ ਹੋਵੇ ਉਸ ਨੂੰ ਤੁਸੀਂ ਪੜ੍ਹ ਸਕਦੇ ਹੋ। ਤੇ ਨਾਲ ਹੀ ਨਾਲ ਕੁਝ ਮਿੰਟਾਂ ਦੀਆਂ ਵੀਡੀਓਜ਼ ਜੇਕਰ ਤੁਸੀਂ ਆਪਣੇ ਫੋਨ ਤੇ ਦੇਖ ਕੇ ਆਪਣੇ ਉਹਨਾਂ ਵੀਡੀਓ ਤੋਂ ਜਾਣਕਾਰੀ ਹਾਸਲ ਕਰ ਸਕਦੇ ਹੋ, ਕਿਉਂਕਿ ਕਈ ਵਾਰੀ ਹੁੰਦਾ ਕਿ ਅਸੀਂ ਰਿਲੈਕਸ ਹੋਣ ਲਈ ਮੋਬਾਈਲ ਦਾ ਵੀ ਇਸਤੇਮਾਲ ਕਰਦੇ ਹਾਂ। ਸੋ ਮੋਬਾਈਲ ਦੇ ਵਿੱਚੋਂ ਅਜਿਹੀਆਂ ਜਾਣਕਾਰੀਆਂ ਹਾਸਲ ਕਰਕੇ ਤੁਸੀਂ ਨਵੀਆਂ ਤਕਨੀਕਾਂ ਦੇ ਨਾਲ ਆਪਣੇ ਆਪ ਨੂੰ ਦੂਜਿਆਂ ਤੋਂ ਬਿਹਤਰ ਬਣਾ ਸਕਦੇ ਹੋ। ਇਹ ਵੀ ਛੋਟੀ ਜਿਹੀ ਆਦਤ ਹੈ, ਕੁਝ ਮਿੰਟਾਂ ਦੀ ਜਦੋਂ ਤੁਹਾਨੂੰ ਬ੍ਰੇਕ ਮਿਲਦੀ ਹੈ ਉਸ ਨੂੰ ਯੂਟੀਲਾਈਜ਼ਡ ਕਰੋ। ਆਪਣੀ ਜ਼ਿੰਦਗੀ ਵਿੱਚ ਸਿੱਖਣ ਦੀ ਆਦਤ ਨੂੰ ਤੁਸੀਂ ਜ਼ਰੂਰ ਪੱਕਾ ਕਰਨਾ ਹੈ, ਕਿਉਂਕਿ ਕਈ ਵਾਰ ਇਹ ਹੁੰਦਾ ਹੈ ਕਿ ਅਸੀਂ ਰੁਟੀਨ ਚ ਸ਼ਾਮਲ ਤਾਂ ਕਰ ਲੈਂਦੇ ਹਾਂ ਕਿ ਆਹ ਸਾਡਾ ਰੁਟੀਨ ਹੈ, ਇੱਕ ਸਮਾਂ ਸਾਰਨੀ ਬਣਾ ਲੈਂਦੇ ਹਾਂ, ਇੱਕ ਟਾਈਮ ਟੇਬਲ ਬਣਾ ਲੈਂਦੇ ਹਾਂ ਕਿ ਇਹਦੇ ਅਨੁਸਾਰ ਅਸੀਂ ਆਹ ਕੰਮ ਕਰਨਾ, ਪਰ ਉਹ ਕੰਮ ਉਸ ਨਿਯਮਿਤ ਸਮੇਂ ਦੇ ਵਿੱਚ ਕਈ ਵਾਰੀ ਪੂਰੇ ਵੀ ਨਹੀਂ ਹੁੰਦੇ। ਸੋ ਦੋਸਤੋ, ਇੱਕ ਸਪਸ਼ਟ ਸਮਾਂ ਸਾਰਨੀ ਸੈੱਟ ਕਰੋ ਜਿਸ ਦੇ ਵਿੱਚ ਬਹੁਤ ਜ਼ਿਆਦਾ ਕੰਮ ਨਾ ਹੋਣ, ਅਜਿਹੇ ਕੰਮ ਜ਼ਰੂਰ ਹੋਣ ਜਿਸ ਦਾ ਅਸਰ ਤੁਹਾਡੀ ਇਸ ਆਦਤ ਤੇ ਪਵੇ, ਕੁਝ ਸਿੱਖਣ ਦੇ ਲਈ, ਤੁਹਾਨੂੰ ਕੁਝ ਨਵਾਂ ਸੋਚਣ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਅੱਗੇ ਤੁਹਾਡੀ ਤਰੱਕੀ ਦੇ ਲਈ ਉਹ ਕੰਮ ਆਵੇ ਤੁਹਾਡੇ। ਜਿਵੇਂ ਕਿ ਅਸੀਂ ਕੁਝ ਸਮਾਂ ਸੈੱਟ ਕਰ ਸਕਦੇ ਹਾਂ ਖਾਣੇ ਤੋਂ ਬਾਅਦ, ਕੁਝ ਸਮੇਂ ਲਈ ਕੁਝ ਅਜਿਹਾ ਕੰਮ ਕਰੋ ਜਿਸ ਨਾਲ ਤੁਹਾਨੂੰ ਖੁਸ਼ੀ ਮਿਲਦੀ ਹੋਵੇ, ਤੁਸੀਂ ਆਪਣੇ ਕੋਈ ਖਾਸ ਇੰਟਰਸਟ, ਆਪਣਾ ਕੋਈ ਸ਼ੌਕ ਹੈ ਉਸ ਨੂੰ ਸਮਾਂ ਦੇ ਸਕਦੇ ਹੋ, ਤੁਸੀਂ ਆਪਣੇ ਕਲੀਗਸ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਦੇ ਵਿੱਚ ਮਦਦ ਕਰ ਸਕਦੇ ਹੋ, ਉਹਨਾਂ ਨੂੰ ਕਾਉਂਸਲ ਕਰ ਸਕਦੇ ਹੋ ਤੇ ਤੁਸੀਂ ਉਹਨਾਂ ਦੇ ਗਿਆਨ ਤੋਂ ਕੁਝ ਨਵਾਂ ਸਿਰਜ ਵੀ ਸਕਦੇ ਹੋ। ਸੋ ਜੀ, ਇਹ ਆਪਣੀ ਸਿੱਖਣ ਦੀ ਆਦਤ ਨੂੰ ਤੁਸੀਂ ਪੱਕਾ ਜ਼ਰੂਰ ਕਰਨਾ ਹੈ, ਕਿਸੇ ਦਿਨ ਵੀ ਨਾਗਾ ਨਹੀਂ ਪਾਉਣਾ। ਰੋਜ਼ਾਨਾ ਕੁਝ ਨਾ ਕੁਝ ਜ਼ਰੂਰ ਸਿੱਖਣਾ ਹੈ। ਰੋਜ਼ਾਨਾ ਤੁਸੀਂ ਕੁਝ ਸਮਾਂ ਕੋਈ ਖਾਸ ਮਹੱਤਵਪੂਰਨ ਹੁਨਰ ਨੂੰ ਸਿੱਖ ਸਕਦੇ ਹੋ ਜਿਸ ਦਾ ਸੰਬੰਧ ਤੁਹਾਡੀ ਤਰੱਕੀ ਨਾਲ ਹੋਵੇ। ਤੁਸੀਂ ਆਪਣੀ ਜੌਬ ਕਰ ਰਹੇ ਹੋ, ਕੰਮ ਕਰ ਰਹੇ ਹੋ, ਉਸ ਦੇ ਵਿੱਚ ਕੁਝ ਨਵੀਆਂ ਟੈਕਨੋਲੋਜੀ ਜਾਂ ਨਵੀਂ ਤਕਨੀਕ ਕੁਝ ਆ ਰਹੀ ਹੈ, ਉਸ ਤੋਂ ਅਪਡੇਟ ਆਪਣੇ ਆਪ ਨੂੰ ਕਰ ਸਕਦੇ ਹੋ, ਉਸ ਹੁਨਰ ਨੂੰ ਸਿੱਖ ਸਕਦੇ ਹੋ। ਛੋਟੀ ਜਿਹੀ ਸਿੱਖਣ ਦੀ ਆਦਤ ਰੋਜ਼ਾਨਾ ਤੁਹਾਡੇ ਅੰਦਰ ਤਬਦੀਲੀ ਲਿਆਉਂਦੀ ਹੈ ਜਿਸ ਦੇ ਵੱਡੇ ਪ੍ਰਭਾਵ ਤੁਹਾਨੂੰ ਭਵਿੱਖ ਵਿੱਚ ਨਜ਼ਰ ਆਉਂਦੇ ਨੇ। ਸੋ ਸਿੱਖਣ ਦੀ ਆਦਤ ਤੁਹਾਡੇ ਸਮੇਂ ਦਾ ਸਦਉਪਯੋਗ ਅਤੇ ਕੰਮ ਕਰਨ ਦੇ ਨਵੇਂ ਤਰੀਕਿਆਂ ਬਾਰੇ ਜਾਣਕਾਰੀ ਤੁਹਾਡਾ ਰੁਤਬਾ ਵਧਾ ਸਕਦੀ ਹੈ, ਤੁਹਾਡੀ ਸ਼ਖਸੀਅਤ ਨੂੰ ਪ੍ਰਭਾਵਸ਼ਾਲੀ ਬਣਾ ਸਕਦੀ ਹੈ। ਸੋ ਇਸ ਚੀਜ਼ ਨੂੰ ਵੀ ਧਿਆਨ ਚ ਰੱਖ ਕੇ ਆਪਣੇ ਛੋਟੀਆਂ ਛੋਟੀਆਂ ਨਵੀਆਂ ਚੀਜ਼ਾਂ ਨੂੰ ਸਿੱਖਣ ਦੀ ਆਦਤ ਨੂੰ ਜ਼ਰੂਰ ਅਪਣਾਓ। ਦੋਸਤੋ, ਸਮਾਂ ਬੀਤਦਾ ਜਾਂਦਾ ਹੈ, ਇਹਦਾ ਕੰਮ ਚੱਲਦੇ ਰਹਿਣਾ ਹੁੰਦਾ ਹੈ, ਪਰ ਤੁਸੀਂ ਆਪਣੀ ਸਿੱਖਣ ਦੀ ਆਦਤ ਦੇ ਨਾਲ ਇਸਦਾ ਸਹੀ ਸਦਉਪਯੋਗ ਕਰ ਸਕਦੇ ਹੋ, ਇਸ ਨੂੰ ਸਦਉਪਯੋਗੀ ਬਣਾ ਸਕਦੇ ਹੋ। 5 ਮਿੰਟਾਂ ਤੋਂ ਸ਼ੁਰੂ ਕਰਕੇ ਤੁਸੀਂ 30 ਮਿੰਟਾਂ ਤੱਕ ਸਿੱਖਣ ਦੀ ਆਦਤ ਵਧਾ ਕੇ ਆਪਣੀ ਪ੍ਰਤਿਭਾ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਦੂਜਿਆਂ ਨੂੰ ਪ੍ਰਭਾਵਿਤ ਕਰ ਸਕਦੇ ਹੋ, ਕਿਉਂਕਿ ਹਰ ਕੋਈ ਤੁਹਾਡੇ ਵਿੱਚ ਜੇਕਰ ਇੰਟਰਸਟਿਡ ਹੋਏਗਾ ਸਿਰਫ ਇਸੇ ਗੱਲ ਕਰਕੇ, ਕਿਉਂਕਿ ਤੁਹਾਡੇ ਵਿੱਚ ਜਿਹੜੀ ਤੁਹਾਡੀ ਖਾਸੀਅਤ ਹੈ ਉਸ ਨੂੰ ਪ੍ਰਭਾਵਿਤ ਕਰੇਗੀ। ਸੋ ਆਪਣੀਆਂ ਆਦਤਾਂ ਨੂੰ ਆਪਣੀ ਖਾਸੀਅਤ ਬਣਾ ਲਓ, ਇਸ ਦੇ ਨਾਲ ਤੁਸੀਂ ਜ਼ਿੰਦਗੀ ਚ ਬਹੁਤ ਕੁਝ ਮੁਕਾਮ ਹਾਸਲ ਕਰ ਸਕਦੇ ਹੋ। ਦੋਸਤੋ, ਇੱਕ ਆਦਤ ਬਣਨ ਤੋਂ ਬਾਅਦ ਔਸਤਨ 66 ਦਿਨ ਲੱਗਦੇ ਨੇ
ਉਸ ਆਦਤ ਨੂੰ ਬਣਾਈ ਰੱਖਣ ਦੇ ਲਈ। ਇਸ ਦੇ ਲਈ ਫਲੈਸ਼ ਕਾਰਡ ਜਾਂ ਸਟਿੱਕੀ ਨੋਟਸ ਵਰਗੇ ਟ੍ਰਿਗਰਸ ਦੇ ਨਾਲ ਤੁਸੀਂ ਸਿੱਖਣ ਦੀ ਆਪਣੇ ਰੋਜ਼ਾਨਾ ਰੂਟੀਨ ਦੇ ਵਿਚ ਕੋਸ਼ਿਸ਼ ਕਰੋ, ਕਿਉਂਕਿ ਤੁਹਾਨੂੰ ਕਈ ਵਾਰ

0: ਆਪਣੇ ਬਿਜ਼ੀ ਸ਼ੈਡਿਊਲ ਦੇ ਵਿੱਚ ਯਾਦ ਨਹੀਂ ਰਹਿੰਦਾ ਕਿ ਮੈਂ ਇਹ ਵੀ ਸਿੱਖਣਾ ਹੈ, ਮੈਂ ਇਹ ਵੀ ਕਰਨਾ। ਇਹ ਤਾਂ ਮੈਂ ਕੁਝ ਦਿਨ ਪਹਿਲਾਂ ਹੀ ਆਪਣੀ ਆਦਤ ਬਣਾਈ ਸੀ, ਪਰ ਇਹ ਆਦਤ ਹੁਣ ਮੇਰੇ ਤੋਂ ਛੁੱਟਦੀ ਜਾ ਰਹੀ ਹੈ। ਸੋ ਆਪਣੇ ਸਟਿਕੀ ਨੋਟਸ ਆਪਣੇ ਆਫਿਸ ਟੇਬਲ ਤੇ ਲਗਾ ਸਕਦੇ ਹੋ, ਪੀਸੀ ਤੇ ਲਾ ਸਕਦੇ ਹੋ, ਨਾਲ ਹੀ ਨਾਲ ਜੇਕਰ ਤੁਸੀਂ ਰਿਮਾਈਂਡਰ ਲਗਾਉਣਾ ਚਾਹੁੰਦੇ ਹੋ, ਰਿਮਾਈਂਡਰ ਵੀ ਲਗਾ ਸਕਦੇ ਹੋ ਕਿ ਹੁਣ ਸਮਾਂ ਇਸ ਕੰਮ ਦੇ ਵਿੱਚ ਮੈਨੂੰ ਬ੍ਰੇਕ ਮਿਲਿਆ ਤੇ ਮੈਂ ਆਪਣੇ ਆਪ ਨੂੰ ਅਪਡੇਟ ਜਾਂ ਅਪਗ੍ਰੇਡ ਕਰਨ ਦੇ ਲਈ ਇਸ ਨੂੰ ਇਸ ਸਮੇਂ ਦਾ ਸਦਉਪਯੋਗ ਕਰਨਾ ਹੈ। ਸੋ ਆਪਣੇ ਖਾਲੀ ਸਮੇਂ ਦਾ ਸਹੀ ਸਦਉਪਯੋਗ ਤੁਸੀਂ ਆਪਣੇ ਸਿੱਖਣ ਦੀ ਆਦਤ ਦੇ ਟੀਚੇ ਨੂੰ ਹਾਸਲ ਕਰਕੇ ਕਰ ਸਕਦੇ ਹੋ। ਦੋਸਤੋ, ਆਦਤਾਂ ਹਮੇਸ਼ਾ ਦੁਹਰਾਏ ਜਾਣ ਦੇ ਨਾਲ ਹੀ ਬਣਦੀਆਂ ਨੇ ਤੇ ਕੁਝ ਨਵਾਂ ਸਿੱਖਣ ਦੀ ਆਦਤ ਅਜਿਹੀ ਆਦਤ ਹੈ ਜੋ ਤੁਹਾਨੂੰ ਤੇ ਤੁਹਾਡੀ ਜ਼ਿੰਦਗੀ ਨੂੰ ਇੱਕ ਅਜਿਹੇ ਮੁਕਾਮ ਤੇ ਲੈ ਕੇ ਜਾ ਸਕਦੀ ਹੈ ਜਿੱਥੇ ਤੁਸੀਂ ਪਹੁੰਚਣਾ ਚਾਹੁੰਦੇ ਹੋ। ਸੰਘਰਸ਼ ਸਾਡੀ ਜ਼ਿੰਦਗੀ ਦੇ ਵਿੱਚ ਰੋਜ਼ ਹੁੰਦਾ ਹੈ, ਪਰ ਉਸ ਸੰਘਰਸ਼ ਨੂੰ ਅਸੀਂ ਕਿਸ ਤਰ੍ਹਾਂ ਨਾਲ ਆਸਾਨ ਬਣਾ ਕੇ ਆਪਣੇ ਆਪ ਨੂੰ ਉਸ ਮੁਕਾਮ ਤੱਕ ਪਹੁੰਚਾ ਸਕਦੇ ਹਾਂ, ਉਸ ਦੇ ਵਿੱਚ ਸਾਡੀਆਂ ਜਿਹੜੀਆਂ ਪੋਜ਼ਿਟਿਵ, ਜੀ ਹਾਂ, ਸਕਾਰਾਤਮਕ ਸੋਚ ਵਾਲੀਆਂ ਆਦਤਾਂ ਨੇ ਜੋ ਸਾਨੂੰ ਚੰਗਾ ਬਣਾਉਂਦੀਆਂ ਨੇ, ਸੋਹਣਾ ਬਣਾਉਂਦੀਆਂ ਨੇ, ਪ੍ਰਭਾਵਸ਼ਾਲੀ ਬਣਾਉਂਦੀਆਂ ਨੇ, ਉਹਨਾਂ ਨੂੰ ਅਪਣਾਉਣਾ ਚਾਹੀਦਾ। ਇਹ ਆਦਤ ਕੋਈ ਇਹੋ ਜਿਹੀ ਨਹੀਂ ਹੁੰਦੀ ਕਿ ਅਸੀਂ ਰੋਜ਼ ਇੱਕ ਕਿਤਾਬ ਭਰ ਕੇ ਉਸ ਨੂੰ ਪੜ੍ਹਨਾ ਸ਼ੁਰੂ ਕਰ ਦਈਏ। ਨਹੀਂ, ਇਹ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਛੋਟੀਆਂ ਛੋਟੀਆਂ ਆਦਤਾਂ ਨੇ ਜੋ ਤੁਹਾਨੂੰ ਚੰਗੀਆਂ ਲੱਗਦੀਆਂ ਨੇ, ਜਿਸ ਦਾ ਤੁਹਾਡੇ ਤੇ ਪ੍ਰਭਾਵ ਪੈਂਦਾ, ਉਹਨਾਂ ਨੂੰ ਜ਼ਰੂਰ ਅਪਣਾਓ। ਮਾੜੀਆਂ ਆਦਤਾਂ ਨੂੰ ਛੱਡੋ, ਜ਼ਿੰਦਗੀ ਨੂੰ ਖੂਬਸੂਰਤ, ਜ਼ਿੰਦਗੀ ਨੂੰ ਹੋਰ ਵੀ ਖੂਬਸੂਰਤ ਬਣਾਉਣ ਦੀ ਕੋਸ਼ਿਸ਼ ਕਰੋ। ਸੋ ਉਮੀਦ ਕਰਦੀ ਹਾਂ ਕਿ ਅੱਜ ਦੀ ਜਿਹੜੀ ਹਰ ਦਿਨ ਕੁਝ ਨਵਾਂ ਸਿੱਖਣ ਦੀ ਆਦਤ ਬਾਰੇ ਮੈਂ ਤੁਹਾਨੂੰ ਦੱਸਿਆ ਹੈ, ਇਹ ਵਿਚਾਰ ਤੁਹਾਡੇ ਲਈ ਜ਼ਰੂਰ ਪ੍ਰਭਾਵਸ਼ਾਲੀ ਤਰੀਕੇ ਨਾਲ ਤੁਹਾਨੂੰ ਪ੍ਰਭਾਵਿਤ ਤਾਂ ਕੀਤਾ ਹੋਵੇਗਾ, ਤੁਹਾਡੇ ਕੰਮ ਆਉਣਗੇ, ਉਮੀਦ ਕਰਦੀ ਹਾਂ ਪੂਰੀ ਪੂਰੀ। ਸੋ ਅੱਜ ਦੀ ਗੱਲ ਤੋਂ ਬਾਅਦ ਹੁਣ ਆ ਰਹੀ ਹੈ ਖਬਰਸਾਰ ਸਿਲਸਿਲੇ ਦੀ, ਪੇਸ਼ ਕਰ ਰਹੀ ਹਾਂ ਤੁਹਾਡੇ ਲਈ ਖਬਰਸਾਰ, ਜਿਸ ਦੇ ਵਿਚ ਅੱਜ ਚਰਚਾ ਚ ਸ਼ਾਮਲ ਹੋਣਗੇ ਗੀਤਾ ਵਰਮਾ ਤੇ ਕੁਲਦੀਪ ਸਿੰਘ ਬੇਦੀ।
1: ਸਵਾਗਤ ਹੈ ਦੋਸਤੋ ਤੁਹਾਡਾ ਪ੍ਰੋਗਰਾਮ ਖਬਰਸਾਰ ਚ, ਮੈਂ ਹਾਂ ਗੀਤਾ ਵਰਮਾ। ਅਸੀਂ ਇਸ ਪ੍ਰੋਗਰਾਮ ਚ ਚਰਚਾ ਕਰਦੇ ਹਾਂ ਸਾਡੇ ਆਸ ਪਾਸ ਦੇ ਦੇਸ਼ਾਂ ਚ ਵਾਪਰ ਰਹੀਆਂ ਸਾਰੀਆਂ ਵੱਡੀਆਂ ਘਟਨਾਵਾਂ ਤੇ, ਜਿਹੜੀਆਂ ਕਿਤੇ ਨਾ ਕਿਤੇ ਪ੍ਰਤੱਖ ਜਾਂ ਅਪ੍ਰਤੱਖ ਰੂਪ ਚ ਸਾਨੂੰ ਪ੍ਰਭਾਵਿਤ ਕਰਦੀਆਂ ਨੇ, ਪ੍ਰਭਾਵ ਪਾਉਂਦੀਆਂ ਨੇ ਸਾਡੇ ਜਿਹੜੇ ਆਰਥਿਕ ਰਾਜ ਨੇ ਤੇ ਇੱਕ ਧਾਰਮਿਕ ਜਾਂ ਆਮ ਜੀਵਨ ਹੈ ਉਹਦੇ ਤੇ ਉਨ੍ਹਾਂ ਦਾ ਅਸਰ ਹੁੰਦਾ ਹੈ। ਤੇ ਪ੍ਰੋਗਰਾਮ ਚ ਚਰਚਾ ਕਰਨ ਲਈ ਸਾਡੇ ਨਾਲ ਮੌਜੂਦ ਨੇ ਲੇਖਕ ਤੇ ਸੀਨੀਅਰ ਜਰਨਲਿਸਟ ਕੁਲਦੀਪ ਸਿੰਘ ਬੇਦੀ ਜੀ। ਬੇਦੀ ਸਰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ।
2: ਮਿਹਰਬਾਨੀ ਜੀ, ਸ਼ੁਕਰੀਆ।
1: ਬੇਦੀ ਸਰ, ਅਸੀਂ ਕਈ ਵਾਰੀ ਚਰਚਾ ਕਰਦੇ ਹਾਂ ਕਿ ਜੇ ਗੁਆਂਢ ਸਾਡਾ ਵਧੀਆ ਹੋਵੇ ਤਾਂ ਮੈਨੂੰ ਲੱਗਦਾ ਖੁਸ਼ਹਾਲੀ ਆਉਂਦੀ ਹੈ, ਤਰੱਕੀ ਦੇ ਰਾਹ ਖੁੱਲਦੇ ਨੇ। ਤੇ ਪਾਕਿਸਤਾਨ ਵੱਲ ਜੇ ਆਪਾਂ ਦੇਖੀਏ, ਸਾਡਾ ਨੇੜੇ ਦਾ ਗੁਆਂਢ ਦੇਸ਼ ਹੈ, ਜਿਹੜੀ 27 ਸਤੰਬਰ ਨੂੰ ਲੈ ਕੇ ਪਾਕਿਸਤਾਨ ਤਹਿਰੀਕੇ ਇਨਸਾਫ਼ ਜਿਹੜੀ ਇਮਰਾਨ ਖਾਨ ਦੀ ਪਾਰਟੀ ਹੈ, ਉਨ੍ਹਾਂ ਨੇ ਇਸ ਦੀ ਰਿਹਾਈ ਲਈ ਇਕ ਮਾਰਚ ਉਲੀਕਿਆ ਹੈ 27 ਸਤੰਬਰ ਦਾ, ਔਰ ਉਹਨੂੰ ਲੈ ਕੇ ਉਥੇ ਬੜੀ ਉਥਲ ਪੁਥਲ ਮਚੀ ਹੋਈ ਹੈ। ਮੰਤਰੀ ਚੱਕੇ ਜਾ ਰਹੇ ਨੇ, MLA ਅਰੈਸਟ ਕੀਤੇ ਜਾ ਰਹੇ ਨੇ ਬੰਦੂਕਾਂ ਦੀ ਨੋਕ ਤੇ। ਪਰਿਵਾਰ ਹੈ ਜਿਹੜਾ ਇਮਰਾਨ ਖਾਨ ਦਾ, ਉਨ੍ਹਾਂ ਨੂੰ ਹਾਊਸ ਅਰੈਸਟ ਚ ਪਾਇਆ ਜਾ ਰਿਹਾ ਤਾਂ ਕਿ ਉਹ ਬਹੁਤੀਆਂ ਗਤੀਵਿਧੀਆਂ ਨੂੰ ਪ੍ਰਵਾਨ ਨਾ ਕਰ ਪਾਉਣ ਉਸ ਦਿਨ। ਤੇ ਹੋਰ ਵੀ ਕਈ ਚੀਜ਼ਾਂ ਨੇ ਜਿਹੜੀਆਂ ਇਸ ਖਬਰ ਨੂੰ ਲੈ ਕੇ ਸਾਹਮਣੇ ਆ ਰਹੀਆਂ, ਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ?
2: ਦੇਖੋ, ਜੇ ਆਪਾਂ ਜਿਹੜਾ ਸਾਡੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਹੈ ਇਮਰਾਨ ਖਾਨ, 2023 ਤੋਂ ਉਹ ਮੇਰੇ ਖਿਆਲ ਚ ਜੇਲ੍ਹ ਦੇ ਵਿਚ ਬੰਦ ਨੇ
1: ਜੀ।
2: ਉਨ੍ਹਾਂ ਨੂੰ ਬਹੁਤ ਸਾਰੇ ਹੈਲਥ ਸਬੰਧੀ, ਸਿਹਤ ਸਬੰਧੀ ਬੜੀਆਂ ਸਮੱਸਿਆਵਾਂ ਸੀਗੀਆਂ, ਉਨ੍ਹਾਂ ਨੂੰ ਹਸਪਤਾਲ ਵੀ ਲਿਜਾਇਆ ਗਿਆ ਪਿੱਛੇ ਜੇ, ਲੇਕਿਨ ਉਹ ਜਦੋਂ ਹਸਪਤਾਲ ਵੀ ਆ ਗਏ ਸੀ ਤਾਂ ਵੀ ਉਥੇ ਖਤਰਾ ਮਹਿਸੂਸ ਹੋ ਰਿਹਾ ਸੀ ਪ੍ਰਸ਼ਾਸਨ ਨੂੰ ਵੀ ਹਸਪਤਾਲ ਦੇ ਵਿਚ ਰਹੇ ਤਾਂ ਹੋਰ ਹਵੜਾ ਦੌੜੀ ਫੈਲੇਗੀ। ਉਨ੍ਹਾਂ ਨੇ ਫਿਰ ਉਨ੍ਹਾਂ ਨੂੰ ਵਾਪਸ ਜੇਲ੍ਹ ਚ ਭੇਜ ਦਿੱਤਾ। ਜਿਵੇਂ ਤੁਸੀਂ ਕਿਹਾ ਵੀ ਉਨ੍ਹਾਂ ਦੇ ਪਰਿਵਾਰ ਨੂੰ, ਉਨ੍ਹਾਂ ਦੀਆਂ ਭੈਣਾਂ ਨੂੰ ਅਰੈਸਟ ਕੀਤਾ ਜਾ ਰਿਹਾ, ਹਾਊਸ ਅਰੈਸਟ ਕੀਤਾ ਜਾ ਰਿਹਾ ਵੀ ਤਾਂ ਕਿ ਉਹ ਇਨ੍ਹਾਂ ਇਸ ਪ੍ਰਦਰਸ਼ਨ ਦੇ ਵਿਚ, ਕਿਉਂਕਿ ਬੜਾ ਵੱਡਾ ਪ੍ਰਦਰਸ਼ਨ, ਲੌਂਗ ਮਾਰਚ ਹੈ ਇਹ, ਜਿਹੜਾ ਲੌਂਗ ਮਾਰਚ ਹੈ ਮਤਲਬ ਇਹਨੇ ਇਸਲਾਮਾਬਾਦ ਤੋਂ ਲੈ ਕੇ ਰਾਵਲਪਿੰਡੀ ਤੱਕ ਮਤਲਬ ਇਸ ਨੂੰ ਹਲਾਇਆ ਹੋਇਆ। ਔਰ ਜਿਹੜੀ ਤਰੀਕ ਹੈ 27 ਸਤੰਬਰ, ਉਹ ਵੀ ਸਾਡੇ ਸਾਹਮਣੇ ਆ ਗਈ ਹੈ, ਪਹੁੰਚਣ ਵਾਲੀ ਹੈ। ਔਰ ਇਸ ਵੇਲੇ ਪਾਕਿਸਤਾਨ ਦੀ ਜਿਹੜੀ ਸਰਕਾਰ ਹੈ, ਸ਼ਹਿਬਾਜ਼ ਸ਼ਰੀਫ ਉਹਨਾਂ ਦੀ ਸਰਕਾਰ ਜਿਹੜੀ ਹੈ, ਉਹ ਬਿਲਕੁਲ ਘਬਰਾਈ ਹੋਈ ਹੈ ਔਰ ਉਹਨਾਂ ਨੂੰ ਭੱਜ

0: ਪਹੁੰਚੀ ਹੋਈ ਹੈ। ਜੇ ਆਪਾਂ ਹੋਰ ਪਿੱਛੇ ਚਲੇ ਜਾਈਏ ਵੀ ਜਦੋਂ ਪਾਕਿਸਤਾਨ ਦੇ ਵਿੱਚ ਆਮ ਚੋਣਾਂ ਹੋਈਆਂ ਸੀਗੀਆਂ ਤਾਂ ਉਦੋਂ ਸਾਨੂੰ ਪਤਾ ਹੈ ਕਿ ਕਿਵੇਂ ਇਮਰਾਨ ਖਾਨ ਹੋਣ ਦੀ ਪਾਰਟੀ ਜਿਹੜੀ ਸੀਗੀ ਉਹਨਾਂ ਦੇ ਕੈਂਡੀਡੇਟ ਜਿਹੜੇ ਸੀ ਉਮੀਦਵਾਰ ਸੀਗੇ ਉਹਨਾਂ ਨੂੰ ਪਾਸੇ ਕੀਤਾ ਗਿਆ ਜਾਂ ਹੇਰਾਫੇਰੀ ਨਾਲ ਜਿਹੜੇ ਇਹਨਾਂ ਦੀ ਨਵਾਜ਼ ਸ਼ਰੀਫ ਹੋਣ ਦੀ ਪਾਰਟੀ ਸੀ ਇਹਨਾਂ ਦੇ ਬੰਦਿਆਂ ਨੂੰ ਜਿਤਾਇਆ ਗਿਆ ਤੇ ਸਰਕਾਰ ਬਣਾਈ ਗਈ ਕਿਉਂਕਿ ਉਨ੍ਹਾਂ ਨੂੰ ਉਸ ਵੇਲੇ ਕਿਹਾ ਗਿਆ ਸੀਗਾ ਵੀ ਸਰਕਾਰ ਜਿਹੜੀ ਹੈ ਇਸ ਵੇਲੇ ਇਹਨਾਂ ਲੋਕਾਂ ਨੇ ਬਣਾਉਣੀ ਹੈ। ਸੋ ਇਹ ਆਪਾਂ ਜਦੋਂ ਇਸ ਗੱਲ ਵੱਲ ਧਿਆਨ ਦਿੰਦੇ ਹਾਂ ਨਾਲ ਨਾਲ ਇਮਰਾਨ ਖਾਨ ਹੋਣੀ ਜਿਹੜੇ ਨੇ ਨਾ ਉਹ ਜੇਲ੍ਹ ਦੇ ਵਿੱਚ ਉਨ੍ਹਾਂ ਤੇ ਮੁਕੱਦਮੇ ਦਰਜ ਹੁੰਦੇ ਗਏ 128 ਮੁਕੱਦਮੇ ਤੱਕ ਉਨ੍ਹਾਂ ਦੀ ਲਿਸਟ ਪਹੁੰਚ ਗਈ ਫਿਰ ਉਨ੍ਹਾਂ ਨੂੰ ਇੱਕ ਅੱਧੇ ਮੁਕੱਦਮੇ ਚ ਸਜ਼ਾ ਵੀ ਹੋ ਗਈ ਉਹ ਸਜ਼ਾ ਭੁਗਤੀ ਵੀ ਉਨ੍ਹਾਂ ਨੇ। ਸੋ ਇਹ ਚੀਜ਼ਾਂ ਜਿਹੜੀਆਂ ਸੀ ਚੱਲ ਰਹੀਆਂ ਸੀਗੀਆਂ ਲੇਕਿਨ ਇਸ ਵੇਲੇ ਕਿਉਂਕਿ ਖੈਬਰ ਪਖਤੂਨਖਵਾ ਜਿਹੜਾ ਹੈ ਇਨ੍ਹਾਂ ਦੀ ਸਟੇਟ ਹੈ ਆਪਣੀ ਇਨ੍ਹਾਂ ਦਾ ਸੂਬਾ ਹੈ ਜਿੱਥੇ ਪਾਕਿਸਤਾਨ ਤਰੀਕੇ ਇਨਸਾਫ਼ ਦਾ ਸਰਕਾਰ ਹੈ। ਸੋ ਇਹ ਸਾਰਾ ਕੁਝ ਉੱਥੇ ਹੀ ਗਿਣਿਆ ਮਿੱਥਿਆ ਜਾ ਰਿਹਾ ਔਰ ਉਨ੍ਹਾਂ ਨੇ ਸਰਕਾਰ ਨੂੰ ਹਿਲਾਉਣ ਲਈ ਇਹ ਲੌਂਗ ਮਾਰਚ ਸ਼ੁਰੂ ਕੀਤਾ। ਸੋ ਇਹਦੇ ਲਈ ਕੀ ਕੀਤਾ ਉਨ੍ਹਾਂ ਨੇ ਇਸਲਾਮਾਬਾਦ ਤੋਂ ਲੈ ਕੇ ਰਾਵਲ ਪਿੰਡੀ ਤੱਕ ਜਿਹੜੇ ਸੀ ਨਾ ਸਾਰੇ ਰਾਹ ਉਨ੍ਹਾਂ ਨੇ ਬੰਦ ਕਰ ਦਿੱਤੇ ਕੰਟੇਨਰ ਲਾ ਕੇ ਫਿਰ ਸੜਕਾਂ ਨੂੰ ਸੀਲ ਕੀਤਾ ਹੈ। ਰਿਪੋਰਟ ਇਹ ਹੈ ਕਿ 27 ਸਤੰਬਰ ਇਮਰਾਨ ਖਾਨ ਦੀ ਪਾਰਟੀ ਜਿਹੜੀ ਹੈ ਇਹ ਬੈਕ ਟੂ ਬੈਕ ਪ੍ਰਦਰਸ਼ਨ ਸ਼ੁਰੂ ਕਰ ਰਹੀ ਹੈ। ਮਤਲਬ ਇਹ ਆ ਵੀ ਜੇ ਉਦਣ ਪ੍ਰਦਰਸ਼ਨ ਸ਼ੁਰੂ ਹੋ ਜਾਂਦੇ ਆ ਨਾ ਤਾਂ ਬੰਦ ਨਹੀਂ ਹੋਣੇ,
1: ਬਿਲਕੁਲ
0: ਉਹ ਚੱਲਦੇ ਰਹਿਣਗੇ ਹਮੇਸ਼ਾ। ਸੋ ਇਹ ਸਮਝ ਲਓ ਵੀ ਤੁਸੀਂ ਇਸ ਵੇਲੇ ਸ਼ਹਿਬਾਜ਼ ਦੀ ਜਿਹੜੀ ਸਰਕਾਰ ਹੈ ਉਨ੍ਹਾਂ ਨੇ ਉੱਥੇ ਕੀ ਕੀਤਾ 141 ਧਾਰਾ ਜਿਹੜੀ ਹੈ ਲਾਗੂ ਕਰ ਦਿੱਤੀ ਹੈ। ਮੋਬਾਈਲ ਇੰਟਰਨੈਟ ਸੇਵਾਵਾਂ ਮੈਟਰੋ ਸੇਵਾਵਾਂ ਸਕੂਲ ਕਾਲਜ ਬੰਦ ਬਾਜ਼ਾਰ ਸਭ ਬੰਦ ਕਰ ਦਿੱਤੇ। ਮਤਲਬ ਉੱਥੇ ਇੱਦਾਂ ਲੱਗਦਾ ਹੈ ਵੀ ਜਿੱਦਾਂ ਬਹੁਤ ਵੱਡਾ ਲਾਕਡਾਊਨ ਜਿਹੜਾ ਹੈ ਉੱਥੇ ਲੱਗ ਗਿਆ। ਸੋ ਇਹ ਜਿਹੜੀ ਚੀਜ਼ ਹੈ ਇਸ ਨੇ ਇਸ ਵੇਲੇ ਪਾਕਿਸਤਾਨ ਦੀ ਸਰਕਾਰ ਨੂੰ ਹਿਲਾਇਆ ਹੋਇਆ ਔਰ ਤਰਾਸਦੀ ਇਹ ਹੈ ਗੀਤਾ ਜੀ ਵੀ ਜਿਹੜੇ ਲੋਕ ਇੱਕ ਬੜੀ ਵੱਡੀ ਸਾਡੀ ਜਿਹੜੀ ਜੰਗ ਦੱਖਣੀ ਏਸ਼ੀਆ ਦੇ ਵਿੱਚ ਹੋ ਰਹੀ ਸੀ ਅਮਰੀਕਾ ਦੀ ਇਰਾਨ ਦੀ ਇਜ਼ਰਾਈਲ ਦੀ ਉਹਦੇ ਵਿਚ ਇਨ੍ਹਾਂ ਨੇ ਬੜਾ ਮਤਲਬ ਇਸ ਗੱਲ ਨੂੰ ਕਿਹਾ ਵੀ ਅਸੀਂ ਤੁਹਾਡਾ ਫੈਸਲਾ ਕਰਾਉਂਦੇ ਹਾਂ ਲੇਕਿਨ ਇਨ੍ਹਾਂ ਦੇ ਜਿਹੜੇ ਆਪਣੇ ਅੰਦਰੂਨੀ ਹਾਲਾਤ ਨੇ ਪਾਕਿਸਤਾਨ ਦੇ ਉਨ੍ਹਾਂ ਦੇ ਉੱਤੇ ਇਨ੍ਹਾਂ ਦਾ ਕੋਈ ਮਤਲਬ ਨਾ ਤਾਂ ਉੱਥੇ ਕੰਟਰੋਲ ਹੈ ਨਾ ਉਨ੍ਹਾਂ ਨੂੰ ਸਾਂਭ ਸਕਦੇ ਆ। ਉੱਥੇ ਇੰਨੀ ਹਫੜਾ ਦਫੜੀ ਮਚੀ ਹੋਈ ਹੈ ਔਰ ਮੈਂ ਹੈਰਾਨ ਹੁੰਦਾ ਵੀ ਜਿਹੜਾ ਪੀਟੀਆਈ ਦੇ ਉੱਥੋਂ ਦੇ ਪਾਕਿਸਤਾਨ ਤਰੀਕੇ ਇਨਸਾਫ਼ ਦੇ ਜਿਹੜੇ ਪ੍ਰਧਾਨ ਨੇ ਅੱਜ ਕੱਲ੍ਹ ਜੁਨੈਦ ਅਕਬਰ ਉਨ੍ਹਾਂ ਨੇ ਕਿਹਾ ਵੀ ਇਸਲਾਮਾਬਾਦ ਨੂੰ ਸੋਮਨਾਥ ਬਣਾ ਦੇਣਗੇ। ਦੇਖੋ ਕਿੰਨੀ ਵੱਡੀ ਗੱਲ ਹੈ ਵੀ ਸੋਮਨਾਥ ਮੰਦਰ ਜਿਹੜਾ ਹੈ ਉਹ 1026 ਸਾਲ ਦੇ ਵਿਚ ਮਹਿਮੂਦ ਗਜ਼ਵਨੀ ਨੇ ਹਮਲਾ ਕੀਤਾ ਸੀਗਾ ਔਰ ਕਹਿੰਦੇ ਉਹਦੇ ਨਾਲ ਦੀ ਬਰਬਾਦੀ ਜਿਹੜੀ ਹੈ ਉਸ ਤੋਂ ਬਾਅਦ ਕਦੇ ਨਹੀਂ ਹੋਈ, ਬਹੁਤ ਵੱਡੀ ਬਰਬਾਦੀ ਸੀਗੀ। ਸੋ ਮੇਰਾ ਮਤਲਬ ਹੈ ਵੀ ਇਹ ਸਾਰੇ ਜਿਹੜੇ ਨੇ ਨਾ ਇਹਨਾਂ ਨੂੰ ਮੁਨੀਰ ਨੂੰ ਸ਼ਹਿਬਾਜ਼ ਨੂੰ ਇਹ ਧਮਕੀਆਂ ਮਿਲ ਰਹੀਆਂ ਨੇ ਇਮਰਾਨ ਖਾਨ ਦੀ ਪਾਰਟੀ ਵੱਲੋਂ ਔਰ ਮੈਨੂੰ ਲੱਗਦਾ ਹੈ ਵੀ ਇਹ 27 ਸਤੰਬਰ ਜਿਹੜੀ ਤਰੀਕ ਆ ਨਾ ਇਸ ਤੋਂ ਬਾਅਦ ਪਾਕਿਸਤਾਨ ਦੇ ਵਿਚ ਕੋਈ ਬੜੀ ਵੱਡੀ ਤਬਦੀਲੀ ਆਉਣ ਵਾਲੀ। ਤੁਸੀਂ ਏਦਾਂ ਸਮਝੋ ਵੀ ਜੇ ਉਹ ਇਸ ਲੌਂਗ ਮਾਰਚ ਨੂੰ ਸਫਲ ਕਰ ਜਾਂਦੇ ਆ ਜਾਂ ਇਹ ਜਿਹੜੀ ਸਰਕਾਰ ਹੈ ਇਹ ਅਸਫਲ ਰਹਿੰਦੀ ਆ ਉਹਨੂੰ ਰੋਕਣ ਦੇ ਵਿਚ ਤਾਂ ਫਿਰ ਇਨ੍ਹਾਂ ਦਾ ਬਹੁਤ ਕੁਝ ਵਿਗੜ ਸਕਦਾ ਔਰ ਇਹਦੇ ਨਾਲ ਜਿਹੜੇ ਹਾਲਾਤ ਜਿਹੜੇ ਨੇ ਨਾ ਉਹ ਬਲੋਚਿਸਤਾਨ ਦੇ ਵੀ ਖਰਾਬ ਹੋ ਸਕਦੇ ਨੇ ਅਫਗਾਨਿਸਤਾਨ ਦੇ ਨਾਲ ਵੀ ਖਰਾਬ ਹੋ ਸਕਦੇ ਨੇ ਤੇ ਜਿਹੜੀਆਂ ਇਨ੍ਹਾਂ ਨੇ ਬਹੁਤ ਸਾਰੀਆਂ ਸਕੀਮਾਂ ਚੀਨ ਦੇ ਨਾਲ ਅਮਰੀਕਾ ਦੇ ਨਾਲ ਫਰਾਂਸ ਦੇ ਨਾਲ ਬੜੇ ਵੱਡੇ ਜਿਹੜੇ ਇਨ੍ਹਾਂ ਨੇ ਵਾਅਦੇ ਕੀਤੇ ਜਾ ਰਹੇ ਨੇ ਉਹ ਸਭ ਨੂੰ ਕਥੇ ਪੈ ਜਾਣਗੇ ਮੇਰੇ ਹਿਸਾਬ।
1: ਬਿਲਕੁਲ ਤੁਸੀਂ ਬਹੁਤ ਸਹੀ ਗੱਲ ਕੀਤੀ ਬੇਦੀ ਜੀ ਕਿ ਡਰ ਇੰਨਾ ਜ਼ਿਆਦਾ ਹੈ ਸ਼ਹਿਬਾਜ਼ ਸ਼ਰੀਫ ਦੀ ਪਾਰਟੀ ਨੂੰ ਵੀ ਕਿਤੇ ਕੁਰਸੀ ਨਾ ਹੱਥੋਂ ਚਲੀ ਜਾਵੇ ਕਿ ਇੱਕ ਸਾਡਾ ਇਮਰਾਨ ਖਾਨ ਇਨ੍ਹਾਂ ਤੋਂ ਕਾਬੂ ਨਹੀਂ ਆ ਰਿਹਾ ਜੇਲ ਦੇ ਅੰਦਰ ਬੈਠਾ ਵੀ ਕੁਛ ਨਾ ਕੁਛ ਜਾਂ ਆਪਣੀ ਪਾਰਟੀ ਦਾ ਜਿਹੜਾ ਦੇਖੋ ਇੰਸਟਰਕਸ਼ਨ ਕਹਿ ਲੋ ਇਹਨਾਂ ਨੂੰ ਵੀ ਤੁਸੀਂ ਗੱਲ ਕੀਤੀ ਕਿ ਇਹਨਾਂ ਨੇ ਕੰਟੇਨਰ ਲਾਤੇ ਨੇ ਸੜਕਾਂ ਤੇ ਸੜਕਾਂ ਰੋਕ ਦਿੱਤੀਆਂ ਨੇ ਔਰ ਇਹ ਵੀ ਉਹਨਾਂ ਕੰਟੇਨਰਸ ਵਿਚ ਜਿਹੜੇ 2000 ਕਰੀਬ ਨੇ ਉਹਨਾਂ ਵਿਚ ਰੇਤ ਭਰੀ ਗਈ ਹੈ ਬਜਰੀ ਭਰੀ ਗਈ ਹੈ ਤਾਂ ਕਿ ਜਿਹੜੇ ਪ੍ਰਦਰਸ਼ਨਕਾਰੀ ਨੇ ਜਾਂ ਪੀਟੀਆਈ ਦੇ ਜਿਹੜੇ ਸਮਰਥਕ ਨੇ ਉਹਨਾਂ ਨੂੰ ਹਿਲਾ ਨਾ ਸਕਣ। ਬਹੁਤ ਸਾਰੇ ਜਿਹੜੇ ਕੰਟੇਨਰ ਨੇ ਉਹਨਾਂ ਨੂੰ ਆਪਸ ਚ ਸੀਲ ਕਰ ਦਿੱਤਾ ਗਿਆ ਜੋੜ ਦਿੱਤਾ ਗਿਆ ਤਾਂ ਕਿ ਇਕ ਅੱਧਾ ਤੇ ਇਧਰ ਉਧਰ ਲੈ ਜਾਣਗੇ ਜਦੋਂ ਇਕੱਠੇ ਹੋਣਗੇ ਤਾਂ ਉਹਨਾਂ ਨੂੰ ਹਿਲਾਇਆ ਨਹੀਂ ਜਾ ਸਕਦਾ। ਇਸ ਤੋਂ ਇਲਾਵਾ ਤੁਸੀਂ ਦੇਖੋ ਵੀ ਖੈਬਰ ਪਖਤੂਨਵਾ ਜਿਹੜੇ ਮੰਤਰੀ ਫਜ਼ਲ ਸ਼ਕੂਰ ਨੇ ਉਨ੍ਹਾਂ ਨੂੰ AK-47 ਦਿਖਾ ਕੇ ਕਿਡਨੈਪ ਕਰ ਲਿਆ ਵੀ ਉਸ ਏਰੀਏ ਚ ਉਨ੍ਹਾਂ ਦਾ ਬੜਾ ਰਸੂਖ ਹੈ ਔਰ ਜਨਤਾ ਉਨ੍ਹਾਂ ਦੀ ਸੁਣਦੀ ਮੰਨਦੀ ਹੈ।

0: ਪੀਟੀਆਈ ਦੇ ਜਿਹੜੇ ਐਮਐਲਏ ਨੇ ਸ਼ਕੀਲ ਅਹਿਮਦ ਉਹਨਾਂ ਨੂੰ ਵੀ ਕਿਡਨੈਪ ਕਰਨ ਜਾਣ ਦੀ ਇੱਕ ਖਬਰ ਹੈ ਤੇ ਪੀਟੀਆਈ ਸਮਰਥਕਾਂ ਨੇ ਜਦੋਂ ਉਹਨਾਂ ਨੂੰ ਪਤਾ ਚੱਲਿਆ ਕਿ ਜਿਹੜੇ ਉਹਨਾਂ ਦੇ ਲੀਡਰਸ ਆ ਜਿਹੜੇ ਉਹਨਾਂ ਦੇ ਪ੍ਰਤੀਨਿਧੀ ਹੈ ਉਹਨਾਂ ਨੂੰ ਇਸ ਤਰ੍ਹਾਂ ਹਾਊਸ ਅਰੈਸਟ ਕੀਤਾ ਜਾ ਰਿਹਾ ਉਹਨਾਂ ਦੇ ਜਿਹੜੇ ਮੋਬਾਈਲ ਨੇ ਉਹ ਜ਼ਬਤ ਕਰ ਲਏ ਗਏ ਨੇ ਤੇ ਉਹਨਾਂ ਨੇ ਇਸ ਗੱਲ ਦੇ ਵਿਰੋਧ ਚ ਵੀ ਆਪਣਾ ਪ੍ਰਦਰਸ਼ਨ ਕੀਤਾ ਕਿ ਵੀ ਇਸ ਤਰ੍ਹਾਂ ਨਾ ਕਰੋ ਜਿਹੜਾ ਸਾਡਾ ਵਿਰੋਧ ਜ਼ਾਹਿਰ ਕਰਨਾ ਹੈ ਕਿਸੇ ਗੱਲ ਨੂੰ ਲੈ ਕੇ ਉਹ ਸਾਡਾ ਅਖਤਿਆਰ ਹੈ ਅਧਿਕਾਰ ਹੈ ਇਸ ਤੋਂ ਇਲਾਵਾ ਇੱਕ ਹੋਰ ਹੈ ਵੀ ਉਹਨਾਂ ਦੀਆਂ ਤਿੰਨੇ ਭੈਣਾਂ ਉਜ਼ਮਾ ਅਲੀਮਾ ਤੇ ਜਿਹੜੇ ਨੌਰੀਨ ਨਿਆਜੀ ਨੇ ਉਹਨਾਂ ਨੂੰ ਹਾਊਸ ਅਰੈਸਟ ਵਿਚ ਪਾਕਿਸਤਾਨ ਸਰਕਾਰ ਨੇ ਪਹਿਲਾਂ ਹੀ ਲੈ ਲਿਆ ਵੀ ਕਿਤੇ ਪਰਿਵਾਰ ਦਾ ਜਿਹੜਾ ਇਨਫਲੂਐਂਸ ਹੈ ਉਹ ਇਸ ਜਿਹੜਾ ਲੌਂਗ ਮਾਰਚ ਹੈ ਉਹਨੂੰ ਪ੍ਰਭਾਵਿਤ ਨਾ ਕਰੇ ਇਮਰਾਨ ਖਾਨ ਦੇ ਬੇਟੇ ਕਾਸਿਮ ਖਾਨ ਨੇ ਐਕਸ ਤੇ ਜਾ ਕੇ ਲਿਖਿਆ ਹੈ ਕਿ ਵੀ ਦੇਖੋ ਸਾਡੇ ਪਰਿਵਾਰ ਨੂੰ ਸਾਡੇ ਪਰਿਵਾਰ ਦੇ ਮੈਂਬਰਸ ਨੂੰ ਇਸ ਤਰ੍ਹਾਂ ਇਹ ਜ਼ਬਰ ਨਾਲ ਜਾਂ ਜ਼ਬਰਦਸਤੀ ਚੱਕ ਕੇ ਲਿਜਾ ਰਹੇ ਨੇ ਇਹ ਕੋਈ ਲੋਕਤੰਤਰ ਨਹੀਂ ਹੈ ਦੂਜੇ ਪਾਸੇ ਜਿਹੜੇ ਗ੍ਰਹਿ ਮੰਤਰੀ ਨੇ ਪਾਕਿਸਤਾਨ ਦੇ ਉਨ੍ਹਾਂ ਨੇ ਇਸ ਪਾਰਟੀ ਨੂੰ ਤੇ ਇਸ ਪਾਰਟੀ ਦੇ ਸਮਰਥਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਹਜੇ ਵੀ ਤੁਸੀਂ ਪਿੱਛੇ ਹਟ ਜਾਓ ਜਿਹੜਾ ਇਹ ਮਾਰਚ ਹੈ ਨਾ ਕਰੋ ਨਹੀਂ ਤਾਂ ਜਿਹੜੇ ਇਹਦੇ ਰਿਜ਼ਲਟ ਨੇ ਪਰਿਣਾਮ ਨੇ ਉਹ ਚੰਗੇ ਨਹੀਂ ਹੋਣਗੇ ਸੋ ਤੁਸੀਂ ਬਿਲਕੁਲ ਠੀਕ ਗੱਲ ਕੀਤੀ ਬੇਦੀ ਜੀ ਕਿ ਸਰਕਾਰ ਜਿਹੜੀ ਉਹ ਬੌਖਲਾਈ ਹੋਈ ਹੈ ਚਾਹੇ ਉਹ ਫੀਲਡ ਮਾਰਸ਼ਲ ਹੋਣ ਚਾਹੇ ਉਹ ਸ਼ਹਿਬਾਜ਼ ਸ਼ਰੀਫ ਹੋਣ ਕਿ ਇਸ ਪ੍ਰਦਰਸ਼ਨ ਨੂੰ ਇਸ ਮਾਰਚ ਨੂੰ ਇਸ ਰਿਹਾਈ ਮਾਰਚ ਨੂੰ ਕਿਸ ਤਰ੍ਹਾਂ ਠੱਲ ਪਾਈ ਜਾਵੇ
1: ਤੁਸੀਂ ਇਹ ਗੱਲ ਕਰ ਰਹੇ ਸੀ ਨਾ ਹੁਣ ਸ਼ਹਿਬਾਜ਼ ਸ਼ਰੀਫ ਹੋਣਾ ਦੀ ਗੱਟੀ ਜਿਹੜੀ ਯਾਰ ਡੋਲਦੀ ਮਹਿਸੂਸ ਹੋ ਰਹੀ ਹੈ ਦੋ ਤਰ੍ਹਾਂ ਦੀਆਂ ਗੱਲਾਂ ਨੇ ਕੀਤਾ ਜੀ ਜਦੋਂ ਆਪਾਂ ਸਾਰਾ ਕੁਝ ਵੇਖਦੇ ਹਾਂ ਨਾ ਪਾਕਿਸਤਾਨ ਤਰੀਕੇ ਇਨਸਾਫ਼ ਦਾ ਜੋ ਐਕਸ਼ਨ ਵੇਖ ਰਹੇ ਹਾਂ ਦੋ ਗੱਲਾਂ ਨੇ ਇੱਕ ਤਾਂ ਮੁਨੀਰ ਸਾਹਿਬ ਜਿਹੜੇ ਨੇ ਨਾ ਉਨ੍ਹਾਂ ਨੂੰ ਕਿਤੇ ਨਾ ਕਿਤੇ ਇਹ ਬਹਾਨਾ ਮਿਲਦਾ ਬੋ ਸ਼ਹਿਬਾਜ਼ ਸ਼ਰੀਫ ਨੂੰ ਪਾਸੇ ਕਰਕੇ ਪਾਕਿਸਤਾਨ ਨੂੰ ਸਾਂਭ ਲੈਣ ਇਹਦਾ ਖਤਰਾ ਏਡਾ ਵੱਡਾ ਹੈ ਇਸ ਦਾ ਜਿਹੜੀ ਉੱਥੇ ਹਮਲਾ ਦਫੜੀ ਇਸ ਵੇਲੇ ਮੱਚ ਰਹੀ ਹੈ ਦੂਜੇ ਪਾਸੇ ਸ਼ਹਿਬਾਜ਼ ਵੀ ਸੋਚਦੇ ਨੇ ਵੀ ਇਹ ਚੱਲਦਾ ਰਹੇ ਲੌਂਗ ਮਾਰਚ ਤਾਂ ਮੇਰੀ ਓਨੀ ਦੇਰ ਗੱਡੀ ਬਚੀ ਰਹਿ ਸਕਦੀ ਹੈ ਵੀ ਚੱਲਦਾ ਰਹੇ ਚੰਗਾ ਹੈ ਅੱਛਾ ਹੁਣ ਦੂਜੀ ਗੱਲ ਇਹ ਆ ਵੀ ਇਸ ਵੇਲੇ ਮੁਨੀਰ ਸਾਹਿਬ ਦੇ ਉੱਤੇ ਇੱਕ ਗੱਲ ਆ ਜਿਹੜਾ ਕਿ ਉਹ ਆਮ ਤੌਰ ਤੇ ਦੂਜੇ ਦੇਸ਼ਾਂ ਵਿਚ ਚੱਲਦੇ ਨੇ ਉਹ ਏਦਾਂ ਦਾ ਪ੍ਰਭਾਵ ਦਿੰਦੇ ਨੇ ਕਿ ਮੈਂ ਹੀ ਪਾਕਿਸਤਾਨ ਦਾ ਸਰਵੇ ਸਰਵਾ ਹਾਂ ਇਸ ਵੇਲੇ ਤੁਸੀਂ ਮੇਰੇ ਨਾਲ ਗੱਲ ਕਰੋ ਤੁਸੀਂ ਮੇਰੇ ਨਾਲ ਡੀਲ ਕਰੋ ਜਿਹੜੀ ਕਰਨੀ ਚਾਹੁੰਦੇ ਹੋ ਮਤਲਬ ਉਹਨੇ ਐਕਟ ਕਰਨਾ ਸ਼ੁਰੂ ਕਰ ਦਿੱਤਾ ਸ਼ਹਿਬਾਜ਼ ਸ਼ਰੀਫ ਜਿਹੜੇ ਨੇ ਨਾ ਉਹ ਜ਼ੀਰੋ ਹੋ ਚੁੱਕੇ ਨੇ ਪਰ ਇਸ ਵੇਲੇ ਉਹ ਚਾਹੁੰਦੇ ਨੇ ਵੀ ਇਹ ਜਿਹੜੀ ਇਹਨਾਂ ਦਾ ਜਿਹੜਾ ਮਾਰਚ ਹੋ ਰਿਹਾ ਨਾ ਇਹ ਮਾਰਚ ਚੱਲਦਾ ਰਹਿਣਾ ਚਾਹੀਦਾ ਇਹ ਜਿੰਨੀ ਦੇਰ ਚੱਲਦਾ ਰਹੇਗਾ ਤੇ ਮੈਂ ਟਿਕਿਆ ਰਵਾਂਗਾ ਤੇ ਦੂਜੇ ਪਾਸੇ ਮੁਨੀਰ ਹੋਣੀ ਕਹਿੰਦੇ ਨੇ ਜੇ ਇਹ ਮਾਰਚ ਚੱਲਦਾ ਰਿਹਾ ਤੇ ਹਾਲਾਤ ਵੱਧ ਤੋਂ ਬਦਤਰ ਹੋ ਜਾਣਗੇ ਤੇ ਫਿਰ ਇੱਥੇ ਇਹ ਐਲਾਨ ਕਰਤਾ ਜਾਊਗਾ ਵੀ ਫੀਲਡ ਮਾਰਸ਼ਲ ਸਾਹਿਬ ਨੇ ਇਸ ਦੇਸ਼ ਨੂੰ ਸਾਂਭ ਲਿਆ ਕਿਉਂਕਿ ਇਹ ਹੱਥੋਂ ਨਿਕਲਦਾ ਜਾ ਰਿਹਾ ਸੀ ਸੋ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਇਹ ਸਾਨੂੰ ਸਤੰਬਰ ਦੇ ਮਹੀਨੇ ਵਿਚ ਪਾਕਿਸਤਾਨ ਵਿਚ ਦੇਖਣੀਆਂ ਪੈ ਸਕਦੀਆਂ
0: ਬਿਲਕੁਲ ਵਧੀਆ ਤੁਸੀਂ ਇੱਕ ਗੱਲ ਵਿਚ ਕੀਤੀ ਸੀ ਕਿ ਕਈ ਤਰ੍ਹਾਂ ਦੇ ਜਿਹੜੇ ਵਾਰ ਜ਼ੋਨ ਨੇ ਉਹ ਸਾਹਮਣੇ ਆ ਰਹੇ ਨੇ ਚਾਹੇ ਉਹ ਇਸਰਾਇਲ ਹੈ ਇਰਾਨ ਹੈ ਅਮਰੀਕਾ ਆ ਅਫਗਾਨਿਸਤਾਨ ਪਾਕਿਸਤਾਨ ਦਾ ਵੀ ਜਿਹੜਾ ਇੱਕ ਮੋਰਚਾ ਹੈ ਉਹ ਅਸੀਂ ਪਿਛਲੀ ਵਾਰੀ ਵੀ ਚਰਚਾ ਕੀਤੀ ਸੀ ਵੀ ਉਹ ਕਿਤੇ ਨਾ ਕਿਤੇ ਸਾਹਮਣੇ ਫਰੰਟ ਤੇ ਆਉਂਦਾ ਦਿਖ ਰਿਹਾ ਸੋ ਇਸ ਨਾਲ ਜੁੜੀ ਇੱਕ ਖ਼ਬਰ ਹੈ ਕਿ ਅੱਜ ਸਵੇਰੇ ਤੜਕੇ 3 ਵਜੇ ਦੇ ਕਰੀਬ ਪਾਕਿਸਤਾਨ ਨੇ ਅਫਗਾਨਿਸਤਾਨ ਤੇ ਇਹ ਕਹਿ ਕੇ ਹਮਲਾ ਕਰ ਦਿੱਤਾ ਏਅਰ ਸਟ੍ਰਾਈਕ ਕੀਤੀ ਕਿ ਅੱਤਵਾਦੀ ਖਤਮ ਕਰਨੇ ਨੇ ਅੱਤਵਾਦੀਆਂ ਦੇ ਟ੍ਰੇਨਿੰਗ ਸੈਂਟਰ ਨਸ਼ਟ ਕਰਨੇ ਨੇ ਤੇ ਉਨ੍ਹਾਂ ਦੇ ਜਿਹੜੇ ਲੁਕਣ ਦੇ ਟਿਕਾਣੇ ਨੇ ਉਹ ਨਸ਼ਟ ਕੀਤੇ ਜਾਣੇ ਚਾਹੀਦੇ ਹੈ ਇੱਥੇ ਬਹੁਤ ਸਾਰੇ ਸੁਸਾਈਡ ਬੌਂਬਰਸ ਨੇ ਅਸੀਂ ਉਨ੍ਹਾਂ ਨੂੰ ਟਿਕਾਣੇ ਲਾਣਾ ਆ ਹਥਿਆਰਾਂ ਦਾ ਜਿਹੜਾ ਜ਼ਖੀਰਾ ਹੈ ਇੱਥੇ ਸਾਨੂੰ ਉਹ ਵੀ ਚਾਹੀਦਾ ਹੈ ਜਦਕਿ ਕਿਤੇ ਨਾ ਕਿਤੇ ਪਾਕਿਸਤਾਨ ਨੇ ਹੀ ਬਹੁਤ ਸਾਰੀਆਂ ਜਗਾਵਾਂ ਤੇ ਜਿਹੜੇ ਅੱਤਵਾਦੀ ਨੇ ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਹੈ ਉਨ੍ਹਾਂ ਨੂੰ ਖੜਾ ਕੀਤਾ ਤੇ ਜਦੋਂ ਫਿਰ ਆਪਣੇ ਤੇ ਪੈਂਦੀ ਹੈ ਤੇ ਇਨ੍ਹਾਂ ਨੂੰ ਲੱਗਦਾ ਕਿ ਜਿਹੜੇ ਆਂਢ ਗੁਆਂਢ ਦੇ ਦੇਸ਼ਾਂ ਚ ਉਗਰਵਾਦੀ ਨੁਕਸਾਨ ਕਰਦੇ ਨੇ ਵਾਪਸੀ ਆ ਕੇ ਕਿਉਂਕਿ ਉਨ੍ਹਾਂ ਨੂੰ ਉਨ੍ਹਾਂ ਦੀਆਂ ਕਈ ਅੰਦਰਲੀਆਂ ਚੀਜ਼ਾਂ ਦਾ ਪਤਾ ਹੁੰਦਾ ਹੈ ਇਹ ਜਿਹੜਾ ਹਮਲਾ ਹੈ ਕੰਧਾਰ ਸ਼ਹਿਰ ਦੇ 9ਵੇਂ ਜ਼ਿਲ੍ਹੇ ਚ ਪਕਤਿਕਾ ਤੇ ਕੁਨਾਰ ਵਿਚ ਕੀਤਾ ਗਿਆ ਕਈ ਬੰਬ ਸਿੱਟੇ ਗਏ ਨੇ ਪਾਕਿਸਤਾਨ ਦਾ ਇਹ ਦਾਅਵਾ ਆ ਕਿ ਉਨ੍ਹਾਂ ਨੇ ਕਈ ਉਗਰਵਾਦੀ ਮਾਰ ਦਿੱਤੇ ਨੇ ਸੰਖਿਆ 28 ਦੱਸੀ ਹੈ ਤੇ ਕਿਸੇ ਵੀ ਆਮ ਜਨਤਾ ਨੂੰ ਕੋਈ ਨੁਕਸਾਨ ਨਹੀਂ ਹੋਇਆ ਜਦਕਿ ਜਿਹੜੀਆਂ ਵੀਡੀਓਜ਼ ਤੇ ਫੋਟੋ ਸਾਹਮਣੇ ਆ ਰਹੀਆਂ ਨੇ ਕਈ ਤਰ੍ਹਾਂ ਦੇ ਸੋਸ਼ਲ ਮੀਡੀਆ ਜਾਂ ਮੀਡੀਆ

0: ਸ਼ੇਰ ਪੜਾਇਆ ਤੇ ਉਹ ਬਿੱਲੀ ਨੂੰ ਖਾਣ ਆਇਆ। ਅੱਛਾ, ਇਹਨਾਂ ਨੇ ਇਹੋ ਜਿਹੀ ਟ੍ਰੇਨਿੰਗ ਦਿੱਤੀ ਉਹਨਾਂ ਨੂੰ ਬੰਦਿਆਂ ਨੂੰ। ਉਹਨਾਂ ਦਾ ਇੱਕ ਆਪਣਾ ਕੋਈ ਸਾਬਕਾ ਮੰਤਰੀ ਹੈ ਪਾਕਿਸਤਾਨ ਦਾ, ਉਹਨੇ ਇਹ ਬਾਰ ਬਾਰ ਇਹ ਕਿਹਾ ਵੀ ਆਹ ਲਸ਼ਕਰ ਦੇ ਜਿੰਨੇ ਵੀ ਉੱਥੇ ਜਥੇਬੰਦੀਆਂ ਨੇ ਨਾ, ਇਹ ਸਾਰੀਆਂ ਬੇਮੁਹਾਰੀਆਂ ਮਿਜ਼ਾਇਲਾਂ ਨੇ। ਮਤਲਬ ਇਹਨਾਂ ਨੇ ਕਿਸੇ ਕੋਲ ਗਾਈਡਲਾਈਨ ਨਹੀਂ ਲੈਣੀ, ਇਹਨਾਂ ਆਪਣੇ ਤੌਰ ਦੇ ਉੱਤੇ ਜਿੱਧਰ ਜੀ ਕੀਤਾ ਉੱਧਰ ਹੀ ਚੱਲ ਪੈਣਾ। ਸੋ ਉਹ ਕਹਿੰਦਾ ਵੀ ਇਹਨਾਂ ਚੀਜ਼ਾਂ ਨੂੰ ਤੇ ਚੈੱਕ ਹੋਣਾ ਚਾਹੀਦਾ ਪਾਕਿਸਤਾਨ ਦੀ ਸਰਕਾਰ ਦਾ। ਉਹ ਵੇਖਿਆ ਵੀ ਸਾਡੇ ਇੱਥੇ ਜਿਹੜੇ ਇਹੋ ਜਿਹੇ ਬੰਦੇ ਨੇ ਜਿਹੜੇ ਇਹੋ ਜਿਹੇ ਅੱਤਵਾਦੀ ਸੈਂਟਰ ਚਲਾ ਰਹੇ ਨੇ। ਹਾਲਾਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਜਦੋਂ ਸੰਦੂਰ ਆਪਰੇਸ਼ਨ ਹੋਇਆ ਉੱਥੇ ਚੁਣ ਚੁਣ ਕੇ ਬਹੁਤ ਸਾਰੇ ਬੰਦੇ ਜਿਹੜੇ ਸੀ ਇਹਨਾਂ ਦੇ ਖਤਮ ਕਰਤੇ, ਇਹਨਾਂ ਦੇ ਸੈਂਟਰ ਢਾ ਦਿੱਤੇ ਗਏ। ਲੇਕਿਨ ਸਰਕਾਰ ਫਿਰ ਸ਼ਾਮਲ ਹੋ ਗਈ ਉਹਨਾਂ ਨੂੰ ਬੁਲਾਉਣ ਦੇ ਵਿਚ, ਪਰ ਇਹਨਾਂ ਨੂੰ ਬਿਲਕੁਲ ਇਸ ਗੱਲ ਦੀ ਸ਼ਰਮ ਨਹੀਂ ਆਉਂਦੀ। ਇਹਨਾਂ ਦਾ ਇਕ ਹੋਰ ਬੰਦਾ ਸੀਗਾ ਪਾਕਿਸਤਾਨ ਦਾ, ਉਹ ਵਾਰ ਵਾਰ ਇਸ ਗੱਲ ਤੇ ਜ਼ੋਰ ਦੇ ਰਿਹਾ ਵੀ ਦੋਵਾਂ ਦੇਸ਼ਾਂ ਨੂੰ ਬੈਠਣਾ ਚਾਹੀਦਾ, ਪਾਕਿਸਤਾਨ ਨੂੰ ਔਰ ਭਾਰਤ ਨੂੰ ਬੈਠ ਕੇ, ਕਿਉਂਕਿ ਦੋਵੇਂ ਨਿਊਕਲੀਅਰ ਤਾਕਤ ਵਾਲੇ ਬੰਦੇ ਨੇ, ਦੇਸ਼ ਨੇ, ਇਹਨਾਂ ਨੂੰ ਬੈਠ ਕੇ ਸਾਰਾ ਸਮਝੌਤਾ ਜਿਹੜਾ ਉਹ ਹੱਲ ਕਰਨਾ ਚਾਹੀਦਾ। ਲੇਕਿਨ ਹੋ ਕੀ ਰਿਹਾ ਵੀ ਉਹ ਜਿਹੜਾ ਬੰਦਾ ਹੈ ਨਾ, ਉਹ ਇਹ ਤਾਂ ਕਹਿ ਰਿਹਾ ਵੀ ਇਹਨਾਂ ਨੂੰ ਬੈਠਣਾ ਚਾਹੀਦਾ, ਪਰ ਇਹ ਨਹੀਂ ਕਹਿ ਰਿਹਾ ਵੀ ਅਸੀਂ ਜਿਹੜੇ ਅੱਤਵਾਦੀ ਇਧਰੋਂ ਪਾਕਿਸਤਾਨ ਉਧਰ ਭਾਰਤ ਚ ਭੇਜ ਰਿਹਾ ਉਹਨਾਂ ਨੂੰ ਬੰਦ ਕੀਤਾ ਜਾਣਾ ਚਾਹੀਦਾ। ਸਭ ਤੋਂ ਪਹਿਲੀ ਸ਼ਰਤ ਇਹ ਹੋਣੀ ਚਾਹੀਦੀ ਹੈ ਵੀ ਆਪਣੇ ਪਾਕਿਸਤਾਨ ਸਰਕਾਰ ਨੂੰ ਉਹ ਬੰਦਾ ਕਹੇ ਵੀ ਤੁਸੀਂ ਜਿਹੜੇ ਅੱਤਵਾਦੀ ਉਧਰ ਭੇਜਦੇ ਹੋ ਗਰੁੱਪ ਬਣਾ ਕੇ ਉਹਨਾਂ ਨੂੰ ਭੇਜਣਾ ਬੰਦ ਕਰੋ। ਤੁਹਾਡੇ ਸਾਹਮਣੇ ਆ ਹੁਣ ਇਕ ਹੋਰ ਤਰੀਕੇ ਜਿਹੜੇ ਸਾਡੇ ਦੇਸ਼ਾਂ ਦੇ ਵਿਚ ਸਾਡੇ ਪੰਜਾਬ ਦੇ ਵਿਚ ਹੀ ਹਮਲੇ ਹੋ ਰਹੇ ਨੇ, ਤੁਸੀਂ ASI ਨੂੰ ਮਾਰ ਦਿਓ, ਬਾਹਰੋਂ ਤੁਸੀਂ ਉਥੋਂ ਪੈਸੇ ਦੇ ਕੇ ਉਹ ਬੰਦੇ ਜਿਹੜੇ ਨੇ ਮਰਵਾ ਰਹੇ ਨੇ। ਸੋ ਇਹ ਚੀਜ਼ਾਂ ਜਿਹੜੀਆਂ ਨੇ ਨਾ, ਇਹ ਜਦੋਂ ਤੁਸੀਂ ਸ਼ਰਾਰਤਾਂ ਕੰਨੋਂ ਨਹੀਂ ਹਟਦੇ ਨਾ, ਫਿਰ ਤੁਸੀਂ ਸ਼ਾਂਤੀ ਵਾਰਤਾ ਵਾਲੇ ਪਾਸੇ ਨਹੀਂ ਤੁਰ ਸਕਦੇ। ਇਹੀ ਮਾਮਲਾ ਜਿਹੜਾ ਹੈ ਉਹ ਜਿਹੜੀ ਸਿੰਧੂ ਜਲ ਸੰਧੀ ਹੈ ਨਾ, ਉਹਦੇ ਬਾਰੇ ਵੀ ਉਹੀ ਹੈ, ਕਿਉਂਕਿ ਸੰਯੁਕਤ ਰਾਸ਼ਟਰ ਦਾ ਤੁਹਾਨੂੰ ਪਤਾ ਸੰਮੇਲਨ ਹੋਇਆ ਸੀਗਾ, ਉਹਦੇ ਵਿਚ ਵੱਖਰੇ ਵੱਖਰੇ ਲੋਕ ਵੱਖਰੇ ਵੱਖਰੇ ਗਰੁੱਪ ਬਣਾ ਕੇ ਆਪਣੇ ਆਪਣੇ ਬੰਦਿਆਂ ਨੂੰ ਮਿਲੇ ਆ। ਉਹ ਮੁਸਲਿਮ ਦੇਸ਼ ਜਿਹੜੇ ਕਿ ਉਹਨਾਂ ਨੇ ਇਕ ਵੱਡਾ ਗਰੁੱਪ ਬਣਾਇਆ ਆਪਣਾ ਆਰਗੇਨਾਈਜੇਸ਼ਨ ਆਫ ਇਸਲਾਮ ਕੰਟਰੀਜ ਇਸਲਾਮਿਕ ਕੰਟਰੀਜ, ਉਹਨਾਂ ਨੇ ਉਥੇ ਰੋਣਾ ਰੋਇਆ ਵੀ ਇਹ ਜਿਹੜੀ ਨਾ ਪਾਣੀ ਜਿਹੜਾ ਹੈ ਇਹ ਹਿੰਦੁਸਤਾਨ ਜਿਹੜਾ ਰੋਕ ਰਿਹਾ ਪਾਕਿਸਤਾਨ ਨੂੰ, ਇਹ ਕਿਸਾ ਰੋਕ ਰਿਹਾ, ਇਹਨਾਂ ਨੂੰ ਨਹੀਂ ਰੋਕਣਾ ਚਾਹੀਦਾ। ਪਰ ਭਾਰਤ ਉਹ ਵੀ ਵਾਰ ਵਾਰ ਗੱਲ ਕਹਿ ਰਿਹਾ ਵੀ ਪਾਣੀ ਤੇ ਖੂਨ ਇਕੱਠੇ ਨਹੀਂ ਵਹਿ ਸਕਦੇ, ਇਹ ਤੁਸੀਂ ਖੂਨ ਬੰਦ ਕਰੋਗੇ ਤਾਂ ਪਾਣੀ ਵਗੇਗਾ, ਪਰ ਇਹ ਨਹੀਂ ਵੀ ਇਧਰੋਂ ਖੂਨ ਵੀ ਵਗਦਾ ਰਹੇ ਤੇ ਪਾਣੀ ਵੀ ਵਗਦਾ ਰਹੇ, ਇਹੋ ਜਿਹੀ ਚੀਜ਼ ਨਹੀਂ ਹੋ ਸਕਦੀ।
1: ਉਹ ਅਫਗਾਨਿਸਤਾਨ ਤੇ ਇਹ ਕਹਿ ਕੇ ਹਮਲੇ ਕਰ ਰਿਹਾ ਵੀ ਮੈਂ ਅੱਤਵਾਦੀ ਖਤਮ ਕਰਨੇ ਨੇ ਉੱਥੇ, ਤੇ ਦੂਜੇ ਪਾਸੇ ਜਿਹੜਾ ਅੰਮ੍ਰਿਤਸਰ ਦਾ ASI ਭਾਰਤ ਦੇ ਪੰਜਾਬ ਦੇ ਜ਼ਿਲ੍ਹੇ ਚ ਇਨ੍ਹਾਂ ਨੇ ਮਾਰਿਆ ਆ, ਜਿਸ ਮੁੰਡੇ ਨੇ ਉਸ ASI ਤੇ ਗੋਲੀਆਂ ਚਲਾਈਆਂ ਸਨ ਦੀਪਕ, ਹਾਲਾਂਕਿ ਐਨਕਾਊਂਟਰ ਚ ਉਹ ਵੀ ਮਾਰਿਆ ਗਾ, ਪਰ ਜਿਹੜਾ ਉਹਦਾ ਮੋਬਾਈਲ ਫੋਨ ਜਦੋਂ ਉਸਦੀ ਜਾਂਚ ਹੋਈ ਤਾਂ ਉਸ ਵਿਚੋਂ ਜਿਹੜਾ ਪਾਕਿਸਤਾਨ ਚ ਗੈਂਗਸਟਰ ਹੈ ਜਿਹਨੂੰ ਭਾਰਤ ਨੇ ਅੱਤਵਾਦੀ ਐਲਾਨਿਆ ਹੋਇਆ ਸ਼ਹਿਜ਼ਾਦ ਪੱਟੀ, ਉਹਦੇ ਨਾਲ ਉਹ ਰੂਟੀਨ ਦੀ ਗੱਲਬਾਤ ਕਰਦਾ ਸੀ। ਉਹ ਇਕ ਪਾਸੇ ਤਾਂ ਤੁਸੀਂ ਦਾਅਵਾ ਕਰ ਰਹੇ ਹੋ ਕਿ ਮੈਂ ਦੇਸ਼ ਦੁਨੀਆਂ ਚ ਸ਼ਾਂਤੀ ਲਿਆਉਣੀ ਹੈ ਔਰ ਉਹਦੇ ਲਈ ਮੈਂ ਉਗਰਵਾਦ ਖਤਮ ਕਰਨਾ, ਤੇ ਦੂਜੇ ਪਾਸੇ ਤੁਸੀਂ ਇਸ ਤਰ੍ਹਾਂ ਦੀਆਂ ਵੀ ਹਰਕਤਾਂ ਕਰਦੇ ਨਜ਼ਰ ਆਉਂਦੇ ਹੋ, ਇਹ ਸਹੀ ਗੱਲ ਨਹੀਂ ਹੈ?
0: ਬਿਲਕੁਲ, ਦੇਖੋ ਹੁਣ ਪਾਕਿਸਤਾਨ ਜਿਹੜਾ ਹੈ ਨਾ, ਸਾਰੇ ਦੇਸ਼ ਜਿਹੜੇ ਨੇ ਆਪਣੇ ਦੇਸ਼ ਦੇ ਵਿਚ ਡਿਫੈਂਸ ਵਾਸਤੇ ਹਥਿਆਰ ਇਕੱਠੇ ਕਰਦੇ ਨੇ, ਲੇਕਿਨ ਪਾਕਿਸਤਾਨ ਜਿਸ ਸਪੀਡ ਨਾਲ ਲੱਗਿਆ ਹੋਇਆ, ਮੈਂ ਫਰਾਂਸ ਨਾਲ ਇਧਰ ਭਾਰਤ ਦਾ ਸਮਝੌਤਾ ਹੋਇਆ ਸੀਗਾ, ਜਿਹੜੀ ਡੀਲ ਕੀਤੀ ਸੀ, ਉਸ ਤੋਂ ਬਾਅਦ ਪਾਕਿਸਤਾਨ ਨੂੰ ਇਹ ਤਕਲੀਫ ਹੋਈ ਵੀ ਅਸੀਂ ਫਰਾਂਸ ਦੇ ਨਾਲ ਆਪਣੀ ਗੱਲਬਾਤ ਜਾਰੀ ਰੱਖੀ ਹੈ। ਉਨ੍ਹਾਂ ਨੇ ਉੱਥੇ ਸੈਕਟਰੀ ਜਨਰਲ ਜਿਹੜਾ ਨਿਕੋਲਸ ਰੋਸ਼ ਹੈ ਨਾ, ਉਹਦੇ ਨਾਲ ਮੁਲਾਕਾਤ ਕੀਤੀ ਹੈ। ਇਹ ਜਿਹੜੀ ਡੀਲ ਜਿਹੜੀ ਇਹ ਜਿਹੜੀ ਗੱਲਬਾਤ ਹੋਈ ਹੈ ਨਾ, ਇਹ ਉਦੋਂ ਹੋ ਰਹੀ ਹੈ ਜਦੋਂ 114 ਰਾਫੇਲ ਜਿਹੜੇ ਲੜਾਕੂ ਜਹਾਜ਼ ਨੇ ਨਾ, ਉਨ੍ਹਾਂ ਦੀ ਡੀਲ ਭਾਰਤ ਨਾਲ ਕੀਤੀ ਗਈ ਹੈ। ਇਹ 35 ਤੋਂ 40 ਅਰਬ ਡਾਲਰ ਦੇ ਵਿਚਕਾਰ ਦੀ ਡੀਲ ਹੈ ਜਿਹੜੀ ਭਾਰਤ ਨੇ ਕੀਤੀ ਹੈ ਫਰਾਂਸ ਨਾਲ। ਡੀਲ ਨੇ ਫਰਾਂਸ ਨਾਲ ਆਪਸੀ ਸਬੰਧ ਮਜ਼ਬੂਤ ਕਰਨ ਤੇ ਡਿਫੈਂਸ ਦੇ ਤੇ ਸਿਕਿਉਰਿਟੀ ਦੇ ਖੇਤਰ ਚ ਇਸਲਾਮਾਬਾਦ ਦੀ ਮਤਲਬ ਜਿਹੜੀ ਹੈ ਨਾ, ਉਨ੍ਹਾਂ ਨੇ ਇਸ ਗੱਲ ਨੂੰ ਦੁਹਰਾਇਆ ਵੀ ਇਸਲਾਮਾਬਾਦ ਜਿਹੜਾ ਹੈ ਉਹ ਫਰਾਂਸ ਨਾਲ ਆਪਣੀ ਮਿੱਤਰਤਾ ਵੀ ਕਾਇਮ ਰੱਖੇਗਾ। ਦੂਜੇ ਪਾਸੇ ਜਦੋਂ ਭਾਰਤ ਜਿਹੜਾ ਹੈ ਚੀਨ ਨਾਲ ਮੁਲਾਕਾਤ ਕਰਦਾ ਹੈ, ਚੀਨ ਨਾਲ ਮੁਲਾਕਾਤਾਂ ਵੱਧਦੀਆਂ ਨੇ, ਤਾਂ ਪਾਕਿਸਤਾਨ ਉਸੇ ਵੇਲੇ ਹੀ ਜਾ ਕੇ ਚੀਨ ਨੂੰ ਜਾ ਮਿਲਦਾ ਹੈ, ਤਾਂ ਕਿ ਜਿਹੜੀ ਉਹ ਉਹਨਾਂ ਦੀ ਮੁਲਾਕਾਤ ਹੋਈ ਆ ਉਹਨੂੰ ਥੋੜਾ ਡਿਫਿਊਜ਼ ਕੀਤਾ ਜਾ ਸਕੇ, ਦੱਸਿਆ ਜਾ ਸਕੇ ਵੀ ਚੀਨ

0: ਸਾਡੇ ਨਾਲ ਇਹ ਆਪਣੇ ਆਪਣੇ ਦੇਸ਼ਾਂ ਦੀਆਂ ਸਾਰੀਆਂ ਨੀਤੀਆਂ ਨੇ ਵੀ ਉਹਨਾਂ ਨੇ ਕਿਸ ਤਰ੍ਹਾਂ ਆਪਣੇ ਆਲੇ ਦੁਆਲੇ ਦੇ ਦੇਸ਼ਾਂ ਨੂੰ ਨਾਲ ਲੈ ਕੇ ਚੱਲਣਾ ਔਰ ਉਹਦੇ ਚ ਬੈਲੈਂਸ ਬਣਾ ਕੇ ਰੱਖਣਾ। ਉੱਥੇ ਦੇਖੋ ਵੀ ਉੱਥੇ ਕਿੰਨਾ ਰੌਲਾ ਪਿਆ ਇਸ ਗੱਲ ਦਾ। ਉੱਥੇ ਸਾਡੇ ਇਰਾਕ ਦੇ ਪੇਜੈਕਸ਼ੀਅਨ ਸਾਹਿਬ ਜਿਹੜੇ ਉੱਥੋਂ ਦੇ ਨੇ ਉਹ ਵੀ ਪਹੁੰਚੇ ਹੋਏ ਸੀਗੇ। ਉਨ੍ਹਾਂ ਨੇ ਉੱਥੇ ਬਿਲਕੁਲ ਟਰੰਪ ਦੇ ਸਾਹਮਣੇ ਆਪਣੀ ਗੱਲ ਰੱਖੀ ਹੈ ਜਦੋਂ ਟਰੰਪ ਨੇ ਕਿਹਾ ਨਾ ਵੀ ਇਰਾਕ ਜਿਹੜਾ ਇਰਾਨ ਜਿਹੜਾ ਹੈ ਉਹ ਅੱਤਵਾਦ ਫੈਲਾ ਰਿਹਾ ਹੈ, ਅੱਤਵਾਦੀ ਨੇ। ਉਹ ਕਹਿੰਦਾ ਸਭ ਤੋਂ ਵੱਡਾ ਅੱਤਵਾਦ ਤਾਂ ਅਮਰੀਕਾ ਨੇ ਫੈਲਾਇਆ। ਤੁਸੀਂ ਦੇਖੋ ਵੀ ਸਾਡੇ ਉੱਤੇ ਜਿਹੜੇ ਹਮਲੇ ਕੀਤੇ ਆ ਉਹਨਾਂ ਨੇ, ਸਕੂਲਾਂ ਉੱਤੇ ਹਮਲੇ ਕੀਤੇ, ਉਹਨੇ ਬੱਚਿਆਂ ਦੀਆਂ ਫੋਟੋਆਂ ਦਿਖਾਈਆਂ ਉੱਥੇ। ਸੋ ਮੇਰਾ ਮਤਲਬ ਹੈ ਕਿ ਇਸ ਵੇਲੇ ਜੋ ਵਿਸ਼ਵ ਵਿੱਚ ਚੱਲ ਰਿਹਾ ਕੋਈ ਵੀ ਚੀਜ਼ ਜਿਹੜੀ ਹੈ ਉਹ ਸਾਡੇ ਤੋਂ ਉਹਨੇ ਨਹੀਂ ਹੋ ਸਕਦੀ। ਹਰ ਚੀਜ਼ ਜਿਹੜੀ ਹੈ ਸਾਡੇ ਸਾਹਮਣੇ ਸਪਸ਼ਟ ਸਭ ਕੁਝ ਨਜ਼ਰ ਆ ਜਾਂਦੀ ਹੈ। ਸੋ ਇਹ ਚੀਜ਼ਾਂ ਹੈਗੀਆਂ ਨੇ, ਹਰ ਬੰਦੇ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਆ, ਹਰ ਬੰਦੇ ਨੂੰ ਫੈਸਲਾ ਲੈਣ ਦਾ ਅਧਿਕਾਰ ਹੈ। ਪਰ ਪਾਕਿਸਤਾਨ ਨੂੰ ਸਭ ਤੋਂ ਪਹਿਲਾਂ ਆਪਣੇ ਦੇਸ਼ ਦਾ ਧਿਆਨ ਰੱਖਣਾ ਚਾਹੀਦਾ। ਜੋ ਉੱਥੇ ਹੋ ਰਿਹਾ, ਜੋ ਉੱਥੇ ਹਫੜਾ ਦਫੜੀ ਦਾ ਮਾਹੌਲ ਹੈ, ਜੇ ਤੁਸੀਂ ਆਪਣੇ ਘਰ ਨੂੰ ਨਹੀਂ ਸਵਾਰਦੇ ਤਾਂ ਬਾਹਰ ਦਾ ਤੁਸੀਂ ਕੁਝ ਨਹੀਂ ਸਵਾਰ ਸਕਦੇ। ਇਸ ਕਰਕੇ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਇਮਰਾਨ ਖਾਨ ਦੇ ਨਾਲ ਸਮਝੌਤਾ ਕਰਨਾ ਚਾਹੀਦਾ, ਉਸ ਬੰਦੇ ਨੂੰ ਛੱਡਣਾ ਚਾਹੀਦਾ ਔਰ ਇਸ ਗੱਲ ਨੂੰ ਮਹਿਸੂਸ ਕਰਨਾ ਚਾਹੀਦਾ ਹੈ ਵੀ ਉਹ ਬੰਦਾ ਜਿਹੜਾ ਸੀ ਅਸੀਂ ਨਜਾਇਜ਼ ਅੰਦਰ ਡੱਕ ਕੇ ਰੱਖਿਆ ਹੋਇਆ।
1: ਬਹੁਤ ਸਾਰੇ ਕ੍ਰਿਕੇਟਰਸ ਨੇ ਜਿਹੜੇ ਇਮਰਾਨ ਖਾਨ ਨਾਲ ਕਦੀ ਕ੍ਰਿਕਟ ਖੇਲੇ ਹੋਣਗੇ, ਉਨ੍ਹਾਂ ਨੇ ਕਈ ਵਾਰ ਚਿੱਠੀ ਲਿਖੀ ਹੈ ਪਾਕਿਸਤਾਨ ਸਰਕਾਰ ਨੂੰ ਵੀ ਜਿਹੜੇ ਉਹਦੇ ਮੌਲਿਕ ਅਧਿਕਾਰ ਹੈ ਉਹਨਾਂ ਨੂੰ ਵੀ ਦੇਖਦੇ ਹੋਏ ਐਟਲੀਸਟ ਉਹਨੂੰ ਰਿਹਾ ਕਰੋ ਵੀ ਬਾਕੀ ਜਿਹੜੀਆਂ ਚੀਜ਼ਾਂ, ਕਿਉਂਕਿ ਅਲਕਾਦੀ ਟਰਸਟ ਜਿਹੜਾ ਕਰਪਸ਼ਨ ਹੈ ਉਹਦੇ ਅੰਡਰ ਉਹਨੂੰ 14 ਸਾਲ ਦੀ ਜੇਲ੍ਹ ਹੈ ਔਰ ਸਰਕਾਰ ਨੇ ਕਿਹਾ ਕਿ ਉਹਦੇ ਤਹਿਤ ਜਿਹੜੀ ਹੈ ਉਹ ਸਜ਼ਾ ਭੁਗਤ ਰਹੇ ਨੇ। ਪਰ ਜਿਹੜੀਆਂ ਅਜਿਹੀਆਂ ਚਿੱਠੀਆਂ ਨੇ ਜਿਹੜੀਆਂ ਕਿਤੇ ਸਦਭਾਵਨਾ ਲਿਆ ਸਕਦੀਆਂ ਨੇ ਜਾਂ ਰਿਸ਼ਤਿਆਂ ਨੂੰ ਠੀਕ ਕਰ ਸਕਦੀਆਂ, ਮੈਨੂੰ ਲੱਗਦਾ ਕਿ ਪਾਕਿਸਤਾਨ ਸਰਕਾਰ ਨੂੰ ਉਨ੍ਹਾਂ ਨੂੰ ਜ਼ਰੂਰ ਤਰਜੀਹ ਦੇਣੀ ਚਾਹੀਦੀ ਹੈ। ਤੇ ਇਕ ਹੋਰ ਖ਼ਬਰ ਹੈ ਵੀ ਇਸਲਾਮਾਬਾਦ ਸਮੇਤ ਬਹੁਤ ਸਾਰੇ ਅਜਿਹੇ ਸਟੇਟਸ ਨੇ ਪਾਕਿਸਤਾਨ ਦੇ ਜਿੱਥੇ ਊਰਜਾ ਸੰਕਟ, ਬਿਜਲੀ ਸੰਕਟ, ਗੈਸ ਤੇ ਤੇਲ ਦਾ ਸੰਕਟ ਪੈਦਾ ਹੋ ਰਿਹਾ ਹੈ ਔਰ ਉੱਥੇ ਦੇ ਜਿਹੜੇ ਮੰਤਰੀ ਨੇ ਅਲੀ ਪਰਵੇਜ਼ ਉਨ੍ਹਾਂ ਨੇ ਕਿਹਾ ਵੀ ਹੈ ਕਿ ਜੇ ਚੀਜ਼ਾਂ ਠੀਕ ਨਾ ਹੋਈਆਂ, ਸਰਕਾਰ ਨੇ ਬਹੁਤ ਸਾਰੇ ਜਿਹੜੇ ਐਫਰਟਸ ਹੈ ਉਹ ਨਾ ਕੀਤੇ ਤੇ ਜਿਹੜੇ ਹਾਲਾਤ ਨੇ ਉਹ ਸਾਡੇ ਦੇਸ਼ ਦੇ ਬਹੁਤ ਖਰਾਬ ਹੋ ਜਾਣਗੇ, ਕਿਉਂਕਿ ਇਸ ਸਮੇਂ ਜਿਹੜੀ ਪੈਟਰੋਲ ਦੀ ਕੀਮਤ ਹੈ ਉਹ 392 ਰੁਪਏ ਲੀਟਰ ਹੈ ਔਰ ਜਿਹੜਾ ਡੀਜ਼ਲ ਹੈ ਉਹ 421.45 ਪੈਸੇ ਹੈ। ਸੋ ਕਹਿੰਦੇ ਆਲਰੇਡੀ ਇੰਨਾ ਜ਼ਿਆਦਾ ਮਹਿੰਗਾ ਹੈ ਇਹ ਕਿ ਆਮ ਜਨਤਾ ਦੀ ਜਿਹੜੀ ਜੇਬ ਹੈ ਉਹ ਪੂਰੀ ਤਰ੍ਹਾਂ ਖਾਲੀ ਹੋ ਜਾਂਦੀ ਹੈ। ਉਹ ਇਸ ਦੇ ਤਹਿਤ ਹਾਲਾਂਕਿ ਸਰਕਾਰ ਨੇ ਕਈ ਤਰ੍ਹਾਂ ਦੇ ਇੰਸਟਰਕਸ਼ਨ ਲੋਕਾਂ ਨੂੰ ਜਾਰੀ ਕੀਤੀਆਂ ਕਿ ਜਿਹੜੇ ਹੋਟਲ ਹੈ ਰੈਸਟੋਰੈਂਟ ਉਹ ਜਲਦੀ ਬੰਦ ਕਰ ਦਿੱਤੇ ਜਾਣ, ਬਾਜ਼ਾਰ, ਸ਼ਾਪਿੰਗ ਮਾਲ, ਦੁਕਾਨਾਂ ਰਾਤ ਦੇ 9 ਵਜੇ ਤੋਂ ਬਾਅਦ ਨਹੀਂ ਖੁੱਲਣਗੀਆਂ ਤਾਂ ਕਿ ਜਿਹੜੀ ਬਿਜਲੀ ਹੈ ਉਹ ਬਚਾਈ ਜਾ ਸਕੇ। ਵਿਆਹ ਤੇ ਹੋਰ ਫੰਕਸ਼ਨਾਂ ਚ ਜਿਹੜੀ ਰੋਟੀ ਸਬਜ਼ੀ ਹੈ ਬਹੁਤ ਸਾਰੀਆਂ ਨਾ ਬਣਾਈਆਂ ਜਾਣ, ਇੱਕ ਡਿਸ਼ ਬਣਾਈ ਜਾਵੇ ਤਾਂ ਕਿ ਜਿਹੜਾ ਇੰਧਨ ਹੈ ਗੈਸ ਹੈ ਉਹ ਬਚਾਇਆ ਜਾ ਸਕੇ ਤੇ ਕਈ ਹੋਰ ਵੀ ਚੀਜ਼ਾਂ ਨੇ, ਕਿਉਂਕਿ ਪਾਕਿਸਤਾਨ ਸਾਰੇ ਦਾ ਸਾਰਾ ਜਿਹੜਾ ਤੇਲ ਔਰ ਗੈਸ ਹੈ ਉਹ ਬਾਹਰੋਂ ਮੰਗਾਉਂਦਾ ਤੇ ਉਹਨੂੰ ਬਦਲੇ ਚ ਜਿਹੜੀ ਵਿਦੇਸ਼ੀ ਕਰੰਸੀ ਉਹਦਾ ਭੁਗਤਾਨ ਕਰਨਾ ਪੈਂਦਾ ਹੈ ਔਰ ਜਿਹੜੇ ਆਰਥਿਕ ਹਾਲਾਤ ਨੇ ਪਾਕਿਸਤਾਨ ਦੇ ਅਸੀਂ ਕਾਫੀ ਲੰਬੇ ਸਮੇਂ ਤੋਂ ਚਰਚਾ ਕਰਦੇ ਆ ਰਹੇ ਹਾਂ ਬੇਦੀ ਜੀ ਕਿ ਉਹ ਬਹੁਤ ਠੀਕ ਨਹੀਂ ਹੈ। ਬਹੁਤ ਸਾਰੇ ਦੇਸ਼ਾਂ ਨੇ ਕਰਜ਼ਾ ਦੇਣਾ ਬੰਦ ਕਰ ਦਿੱਤਾ ਆ ਵੀ ਕਿਉਂਕਿ ਵਾਪਸੀ ਨਹੀਂ ਹੁੰਦੀ ਉਸ ਕਰਜ਼ੇ ਦੀ ਤੇ ਹੋਰ ਦੇ ਕੇ ਕੋਈ ਫਾਇਦਾ ਨਹੀਂ ਹੈ ਕਿਉਂਕਿ ਪਾਕਿਸਤਾਨ ਆਪ ਕੋਈ ਇਸ ਤਰ੍ਹਾਂ ਦੀ ਜਿਹੜਾ ਹੀਲਾ ਆ ਜਾਂ ਕੋਸ਼ਿਸ਼ ਨਹੀਂ ਕਰਦਾ ਕਿ ਦੇਸ਼ ਦੇ ਚ ਕੰਮ ਲਿਆਂਦਾ ਜਾਏ, ਕਾਰਖਾਨੇ ਬਣਾਏ ਜਾਣ, ਜਿਹੜੇ ਆਲਰੇਡੀ ਨੇ ਉਹ ਵੀ ਬੰਦ ਹੋ ਰਹੇ ਨੇ ਉਹਨਾਂ ਨੂੰ ਚਾਲੂ ਕਰ ਦੇਣ ਤਾਂ ਬਹੁਤ ਸਾਰੇ ਜਿਹੜੇ ਲੋਕ ਹੈ ਉਹਨਾਂ ਨੂੰ ਰੋਜ਼ਗਾਰ ਮਿਲੇਗਾ ਤੇ ਕਿਤੇ ਨਾ ਕਿਤੇ ਜਿਹੜਾ ਰੈਵਨਿਊ ਜਾਂ ਪੈਸਾ ਆਉਣ ਦੀ ਉਮੀਦ ਜਿਹੜੀ ਹੈ ਉਹ ਜਾਗੇਗੀ।
0: ਦੇਖੋ ਦੋ ਖ਼ਬਰਾਂ ਅੰਕਿਤਾ ਜੀ ਬੜੀਆਂ ਵਧੀਆ ਮਤਲਬ ਮੈਨੂੰ ਲੱਗ ਰਹੀਆਂ ਜਿਹੜੀਆਂ ਡਿਸਕਸ ਹੋਣੀਆਂ ਚਾਹੀਦੀਆਂ ਨੇ
1: ਜੀ।
0: ਇੱਕ ਤਾਂ ਸਾਡੇ ਅਸੀਮ ਮੁਨੀਰ ਹੁਣੇ ਨੇ ਨਾ ਜਿਹੜੇ ਪਾਕਿਸਤਾਨ ਦੇ ਵਿੱਚ ਸਰਵੇ ਸਰਵਾ ਸਮੇਂ ਦੇ ਵੀ ਸਭ ਕੁਝ ਮੈਂ ਆ, ਉਨ੍ਹਾਂ ਨੇ ਕੀ ਕੀਤਾ ਇਜ਼ਰਾਈਲੀ ਫੌਜ ਦੇ ਇਕ ਸਾਬਕਾ ਅਧਿਕਾਰੀ ਦੇ ਨਾਲ ਇਕ ਡਰੋਨ ਡੀਲ ਕੀਤੀ ਹੈ ਔਰ ਤੁਹਾਨੂੰ ਹੈਰਾਨੀ ਹੋਏਗੀ ਵੀ ਪਾਕਿਸਤਾਨ ਨੇ ਅੱਜ ਤੱਕ ਇਜ਼ਰਾਈਲ ਨੂੰ ਮਾਨਤਾ ਨਹੀਂ ਦਿੱਤੀ, ਕਿਉਂਕਿ ਯਹੂਦੀ ਨੇ ਉਹ ਔਰ ਯਹੂਦੀਆਂ ਨੂੰ ਪਾਕਿਸਤਾਨ ਜਿਹੜਾ ਹੈ ਉਹ ਕਦੀ ਮਾਨਤਾ ਨਹੀਂ ਦਿੰਦਾ। ਲੇਕਿਨ ਇਹਦੇ ਬਾਵਜੂਦ ਉਹ ਜਿਹੜਾ ਸਾਬਕਾ ਫੌਜੀ ਅਧਿਕਾਰੀ ਹੈ ਉਹਦੀ ਕੰਪਨੀ ਆ ਡਰੋਨ ਬਣਾਉਣ ਦੀ, ਉਹਦੇ ਨਾਲ ਸਾਡੇ ਅਸੀਮ ਮੁਰੀਰ ਨੇ ਡਰੋਨ ਡੀਲ ਕਰ ਲਈ ਹੈ, ਬੜੇ ਆਰਾਮ ਨਾਲ ਸਾਈਨ ਕੀਤੀ ਹੈ। ਮਤਲਬ ਯਹੂਦੀਆਂ ਨੂੰ ਨਫ਼ਰਤ ਕਰਨ ਵਾਲੇ ਕੱਟੜ ਇਸਲਾਮੀ ਦੇਸ਼ ਨੇ ਯਹੂਦੀ ਸ਼ਖਸ ਦੀ ਕੰਪਨੀ ਨਾਲ ਡਰੋਨ ਦਾ ਸੌਦਾ ਕੀਤਾ। ਔਰ ਮੇਰਾ ਮਤਲਬ ਆ ਵੀ ਤੁਹਾਡਾ ਕੀ ਹੈਗਾ, ਤੁਹਾਡਾ ਧਾਰਮਿਕ ਕਿੱਦਾਂ ਕੀ ਹੈ, ਤੁਸੀਂ ਮਤਲਬ ਜਦੋਂ ਇਹੋ ਜਿਹੇ ਕੰਮ ਕਰਦੇ ਹੋ ਕੀ ਤੁਹਾਨੂੰ ਇਹ ਡਰ ਨਹੀਂ ਲੱਗਦਾ ਵੀ ਤੁਸੀਂ ਜਿਹੜੀਆਂ ਪਹਿਲੀਆਂ ਚੀਜ਼ਾਂ ਸਾਡੇ ਸਾਹਮਣੇ ਹੈਗੀਆਂ ਨੇ ਆਲਰੇਡੀ ਬਹੁਤ ਗੂੜੇ ਲਫ਼ਜ਼ਾਂ ਚ ਲਿਖੀਆਂ, ਤੁਸੀਂ ਉਹਨਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਔਰ ਇਜ਼ਰਾਈਲ ਦਾ ਕਦੀ ਇਹਨਾਂ ਨੇ ਕੋਈ ਸਮਰਥਨ ਨਹੀਂ ਕੀਤਾ ਅੱਜ ਤੱਕ, ਪਾਕਿਸਤਾਨ ਨੇ ਵੀ, ਇਜ਼ਰਾਈਲ ਵੀ ਇੱਕ ਦੇਸ਼ ਹੈਗਾ। ਦੂਜੀ ਖ਼ਬਰ ਜਿਹੜੀ ਹੈ ਨਾ ਉਹ ਇੱਕ ਹੋਰ ਬਹੁਤ ਇੰਟਰਸਟਿੰਗ ਹੈ ਵੀ ਉਹ ਜਿਹੜੇ ਅੱਜ ਕੱਲ੍ਹ ਕੀ ਹੋ ਰਿਹਾ, ਜਿਹੜੀ ਪਾਕਿਸਤਾਨੀ ਫੌਜ ਹੈ ਨਾ ਉਹਨਾਂ ਦੇ ਜਿਹੜੇ ਸਿਪਾਹੀ ਨੇ, ਉਹਨਾਂ ਦੇ ਅਫਸਰ ਜਿਹੜੇ ਨੇ, ਉਹਨਾਂ ਨੂੰ ਡਰ ਲੱਗਿਆ ਰਹਿੰਦਾ ਵੀ ਕਿਤੇ ਉਹਨਾਂ ਦੀ ਬਦਲੀ ਜਿਹੜੀ ਹੈ ਬਲੋਚਿਸਤਾਨ ਨਾ ਕਰ ਦਿੱਤੀ ਜਾਵੇ, ਜਾਂ ਫਿਰ ਉਹਨਾਂ ਦੀ ਪੁਖਤਗੋਬਾ ਦੇ ਵਿੱਚ ਪੋਸਟਿੰਗ ਨਾ ਹੋ ਜਾਏ। ਉਹਨਾਂ ਦਾ ਇੰਨਾ ਮਨੋਬਲ ਡਿੱਗਿਆ ਪਿਆ ਵੀ ਇਹ ਦੋਵੇਂ ਜਗ੍ਹਾ ਜਿਹੜੀਆਂ ਨੇ ਜੇ ਅਸੀਂ ਉੱਥੇ ਜਾਵਾਂਗੇ ਤਾਂ ਅਸੀਂ ਪਤਾ ਨਹੀਂ ਸਾਡੀ ਜ਼ਿੰਦਗੀ ਬਚਦੀ ਜਾਂ ਨਹੀਂ ਬਚਦੀ। ਸੋ ਜਦੋਂ ਫੌਜ ਤੁਹਾਡੀ ਇੰਨੀ ਡਿਮੋਰਲਾਈਜ਼ ਹੋ ਜਾਵੇ, ਇੰਨਾ ਮਨੋਬਲ ਉਹਦਾ ਡਿੱਗ ਪਵੇ ਵੀ ਉਹ ਇਹਨਾਂ ਦੋ ਖਤਰਨਾਕ ਜਗ੍ਹਾ ਦੇ ਉੱਤੇ ਉਹ ਜਾਣ ਲਈ ਤਿਆਰ ਨਾ ਹੋਵੇ, ਤਾਂ ਫਿਰ ਤੁਸੀਂ ਸਮਝ ਸਕਦੇ ਹੋ ਵੀ ਪਾਕਿਸਤਾਨ ਨੂੰ ਏਡਾ ਵੱਡਾ ਦੇਸ਼ ਕਹਿਣ ਵਾਲੇ, ਏਡਾ ਸਮਰੱਥ ਦੇਸ਼ ਕਹਿਣ ਵਾਲੇ ਉਹ ਲੋਕ ਜਿਹੜੇ ਨੇ ਉਹ ਕਿਸ ਤਰ੍ਹਾਂ ਉਹਨਾਂ ਦੀ ਫੌਜ ਜਿਹੜੀ ਹੈ ਇਹੋ ਜਿਹਾ ਵਤੀਰਾ ਕਰ ਰਹੀ ਹੈ। ਸੋ ਇਹਦਾ ਮਤਲਬ ਆ ਵੀ ਇਹ ਹੋਇਆ ਹੁਣ ਕੀ ਹੈ, ਇਹ ਇਹਨਾਂ ਨੇ ਨਾ ਹੁਣ ਉਹ ਜਿਹੜਾ ਲਸ਼ਕਰਾਂ ਨੂੰ ਇਹ ਕੰਮ ਜਿਹੜਾ ਉਹਨੂੰ ਸੌਂਪਣਾ ਸ਼ੁਰੂ ਕਰਤਾ। ਉਹ ਲਸ਼ਕਰ ਕਿਹੜੇ ਨੇ, ਉਹ ਜਿਹੜੇ ਅਫਗਾਨ ਨੈਸ਼ਨਲ ਆਰਮੀ ਦੇ ਵਿੱਚੋਂ ਸਾਬਕਾ ਅਫਸਰ ਸੀਗੇ, ਸਾਬਕਾ ਜਵਾਨ ਸੀਗੇ, ਉਹਨਾਂ ਨੂੰ ਸ਼ਾਮਲ ਕਰ ਰਿਹਾ ਜਿਹੜੇ ਉੱਥੇ ਪਾਕਿਸਤਾਨ ਚ ਰਹਿ ਰਹੇ ਸੀਗੇ। ਔਰ ਇਹ ਸਾਰੇ 2021 ਦੇ ਵਿੱਚ
1: ਲੜ ਚੁੱਕੇ
0: ਹਾਂਜੀ, ਜੇ ਸਾਰੇ ਇਹਨਾਂ ਨੂੰ ਨਾ ਉਹਨਾਂ ਨੇ ਇੱਕ ਇਸ ਤਰ੍ਹਾਂ ਦਾ ਇਹਨਾਂ ਦੇ ਲਸ਼ਕਰ ਬਣਾ ਤੇ ਆ ਵੀ ਤੁਸੀਂ ਸਾਡੀ ਫੌਜ ਦੀ ਰੱਖਿਆ ਕਰੋ। ਸੋ ਇਹਦਾ ਮਤਲਬ ਇਹ ਆ ਵੀ ਇੱਕ ਪਾਸੇ ਅਫਗਾਨੀ ਜਿਹੜੇ ਨੇ ਤੁਸੀਂ ਉਹਨਾਂ ਨਾਲ ਲੜ ਰਹੇ ਹੋ, ਇੱਕ ਪਾਸੇ ਅਫਗਾਨੀਆਂ ਨੂੰ ਉਹਨਾਂ ਦੇ ਖਿਲਾਫ ਵਰਤਣ ਲਈ ਭਰਤੀ ਕਰ ਰਹੇ ਹੋ, ਤੇ ਉੱਥੇ ਤੁਹਾਡੀ ਕਿਤੇ ਵੀ ਮਤਲਬ ਇੱਦਾਂ ਦੀ ਗੱਲ ਲੱਗਦੀ ਹੈ ਵੀ
1: ਫਾਇਦਾ ਚੱਕਣ ਵਾਲੀ ਗੱਲ।
0: ਹਾਂ, ਮਤਲਬ ਤੁਸੀਂ ਇਹ ਵੀ ਦੱਸਣਾ ਚਾਹੁੰਦੇ ਹੋ ਵੀ ਤੁਹਾਡੇ ਅਫਗਾਨੀ ਅਸੀਂ ਕੁਝ ਭਰਤੀ ਕਰ ਲਏ ਨੇ, ਇਹਨਾਂ ਨੂੰ ਤੁਹਾਡੇ ਨਾਲ ਲੜਾਵਾਂਗੇ।
1: ਬਿਲਕੁਲ।
0: ਸੋ ਇਹੋ ਜਿਹੀ ਚੀਜ਼ਾਂ ਜਿਹੜੀਆਂ ਲੱਗਦੀਆਂ ਨੇ ਨਾ ਸਾਨੂੰ, ਇਹ ਥੋੜਾ ਜਿਹਾ ਪਾਕਿਸਤਾਨ ਨੂੰ ਇਹਨਾਂ ਵਾਲੇ ਪਾਸੇ ਧਿਆਨ ਦੇਣਾ ਚਾਹੀਦਾ।
1: ਪਿਛਲੇ 8-6 ਮਹੀਨੇ ਚ ਆਪਾਂ ਦੇਖਿਆ ਹੋਣਾ ਬੇਦੀ ਜੀ ਕਿ ਇਹਨਾਂ ਨੇ ਅਫਗਾਨੀਆਂ ਦੇ ਕਾਗਜ਼ ਚੈੱਕ ਕਰਨ ਦੇ ਬਹਾਨੇ ਜਾਂ ਹੋਰ ਕਈ ਤਰੀਕੇ ਨਾਲ ਉਹਨੂੰ ਆਪਣੇ ਦੇਸ਼ ਚ ਕੱਢਿਆ ਆ ਕਿ ਜਿਹੜੇ ਸਾਡੇ ਸੰਸਾਧਨ ਨੇ ਉਹ ਸਾਡੀ ਆਪਣੀ ਜਨਤਾ ਲਈ ਪੂਰੇ ਨਹੀਂ ਹੈ ਤੇ ਅਸੀਂ ਤੁਹਾਨੂੰ ਕਿੱਥੋਂ ਰੋਟੀ ਪਾਣੀ ਖਵਾ ਦਈਏ। ਤੇ ਦੂਜੇ ਪਾਸੇ ਇਨ੍ਹਾਂ ਨੇ ਪਾਕਿਸਤਾਨ ਆਰਮੀ ਚ 2000 ਪੂਰਵ ਅਫਗਾਨੀ ਸੈਨਿਕਾਂ ਦੀ ਭਰਤੀ ਕਰਕੇ ਇਹ ਸਾਬਤ ਕੀਤਾ ਆ ਵੀ ਲੋੜ ਪੈਣ ਤੇ ਅਸੀਂ ਗਧੇ ਨੂੰ ਵੀ ਆਪਣਾ ਬਾਪ ਬਣਾ ਲੈਣੇ ਆ। ਤੁਸੀਂ ਅਸ਼ਾਂਤ ਬਲੋਚਿਸਤਾਨ ਦੀ ਗੱਲ ਕਰ ਰਹੇ ਸੀ ਵੀ ਜਿਹੜੀ ਉੱਥੇ ਦੀ ਬਲੋਚਿਸਤਾਨ ਲਿਬਰੇਸ਼ਨ ਆਰਮੀ ਹੈ ਉੱਥੇ ਦੇ ਲੜਾਕਿਆਂ ਨੇ ਬਣਾਈ ਹੋਈ ਆ ਵੀ ਜਿਹੜੀ ਪਾਕਿਸਤਾਨ ਸੇਨਾ ਆ ਇਹ ਸਾਡੇ ਤੇ ਕਿਸੇ ਨਾ ਕਿਸੇ ਤਰ੍ਹਾਂ ਕੋਈ ਨਾ ਕੋਈ ਤਸ਼ੱਦਦ ਜ਼ਬਰ ਜ਼ੁਲਮ ਕਰਦੀ ਰਹਿੰਦੀ ਹੈ ਔਰ ਉਹਨਾਂ ਨੇ ਕਈ ਚੀਜ਼ਾਂ ਜਿਹੜੀਆਂ ਉਹ ਇੱਕ ਵਾਰੀ ਯੂਐਨ ਨੇ ਉਹਨੂੰ 2 ਵਾਰੀ ਕਹਿ ਚੁੱਕਾ ਕਿ ਸਾਨੂੰ ਆਜ਼ਾਦ ਘੋਸ਼ਿਤ ਕਰ ਦਿਓ ਅਸੀਂ ਵੀ ਇਹਨਾਂ ਦੇ ਅੰਡਰ ਰਹਿਣਾ। ਉਹ ਭਾਰਤ ਨੂੰ ਵੀ ਇੱਛਾ ਜ਼ਾਹਿਰ ਕਰ ਚੁੱਕਾ ਹੈ ਵੀ ਸਾਡਾ ਸ਼ੋਸ਼ਣ ਬਹੁਤ ਹੁੰਦਾ ਆ ਤੇ ਜਿਹੜਾ ਅਭਿਆਨ ਹੈ ਪਾਕਿਸਤਾਨ ਦੇ ਖਿਲਾਫ ਉਹ ਉਹਨਾਂ ਨੇ ਹੋਰ ਤੇਜ਼ ਕਰ ਦਿੱਤਾ ਆ। ਇੱਕ ਖ਼ਬਰ ਤੋਂ ਸਾਹਮਣੇ ਆਇਆ ਕਿ ਉਹਨਾਂ ਨੇ 14 ਤੋਂ ਜ਼ਿਆਦਾ ਜਿਹੜੀਆਂ ਪਾਕਿਸਤਾਨੀ ਚੌਂਕੀਆਂ ਨੇ ਉਹਨਾਂ ਤੇ ਕਬਜ਼ਾ ਕਰ ਲਿਆ ਆ, ਉਹਨਾਂ ਦੇ ਹਥਿਆਰ ਹੋਰ ਜਿਹੜੇ ਬੰਬ ਬਰੂਦ ਨੇ ਉਹ ਸਭ ਆਪਣੇ ਕਬਜ਼ੇ ਚ ਲੈ ਲਿਆ ਆ ਤੇ ਉਹ ਕਹਿੰਦੇ ਕਿ ਅਸੀਂ ਤਸਵੀਰਾਂ ਜਾਰੀ ਕਰਕੇ ਵੀਡੀਓ ਜਾਰੀ ਕਰਕੇ ਪਾਕਿਸਤਾਨ ਸਰਕਾਰ ਨੂੰ ਦੱਸ ਵੀ ਰਹੇ ਆ, ਲੋਕਾਂ ਤੱਕ ਵੀ ਆਪਣੀ ਗੱਲ ਪਹੁੰਚਾ ਰਹੇ ਆ ਕਿ ਅਸੀਂ ਐਵੇਂ ਹਵਾ ਚ ਗੱਲ ਨਹੀਂ ਕਰ ਰਹੇ। ਤੁੰਬ ਇਲਾਕਾ ਆ, ਮਾਲੈਂਟ ਇਲਾਕਾ ਆ, ਉਹਦੇ ਚ ਉਹਨਾਂ ਨੇ ਜਿਹੜੀ ਸੇਨਾ ਦੀ ਗੱਡੀ ਹੈ ਉਹ ਸਾੜ ਦਿੱਤੀ, ਉਸ ਨੂੰ ਬੰਬ ਨਾਲ ਉਡਾ ਦਿੱਤਾ, 3 ਸੈਨਿਕ ਉਹਦੇ ਚ ਮਾਰੇ ਗਏ। ਹਾਲਾਂਕਿ ਕੋਇਟਾ ਤੇ ਤਫਤਾਨ ਤੱਕ ਦਾ ਉਹਨਾਂ ਦਾ ਦਾਅਵਾ ਹੈ ਕਿ ਅਸੀਂ 2 ਹਫ਼ਤੇ ਚ ਪਾਕਿਸਤਾਨ ਦੇ 25 ਸੈਨਿਕਾਂ ਨੂੰ ਮਾਰਿਆ ਹੈ ਕਿਉਂਕਿ ਸਾਡੇ ਨਾਲ ਠੀਕ ਤਰ੍ਹਾਂ ਪੇਸ਼ ਨਹੀਂ ਆਉਂਦੇ।
0: ਇਹ ਜਿਹੜੀਆਂ ਚੀਜ਼ਾਂ ਨੇ ਨਾ, ਦੇਖੋ ਇਹ ਕੀਤਾ ਜੀ ਸਾਡੇ ਸਾਹਮਣੇ ਸਾਰਾ ਕੁਝ ਹੈਗਾ ਵੀ ਪਾਕਿਸਤਾਨ ਜਿਹੜਾ ਹੈ ਉਹ ਕਿਸ ਤਰ੍ਹਾਂ ਇਸ ਵੇਲੇ ਬਿਹੇਵ ਕਰ ਰਿਹਾ, ਖਾਸ ਤੌਰ ਦੇ ਉੱਤੇ ਇੰਟਰਨੈਸ਼ਨਲ ਤੌਰ ਦੇ ਉੱਤੇ, ਕੌਮਾਂਤਰੀ ਪੱਧਰ ਦੇ ਉੱਤੇ, ਆਪਣੇ ਦੇਸ਼ ਦੇ ਪੱਧਰ ਦੇ ਉੱਤੇ, ਕਿਉਂਕਿ 2 ਤਰ੍ਹਾਂ ਦੀ ਸਿਆਸਤ ਨਾਲ ਉਹਨੂੰ ਲੜਨਾ ਪੈ ਰਿਹਾ ਜਾਂ ਉੱਥੇ ਜੂਝਣਾ ਪੈ ਰਿਹਾ। ਸੋ ਇਹ ਗੱਲਾਂ ਜਿਹੜੀਆਂ ਨੇ ਇਹ ਆਪਣੀਆਂ ਚੱਲਦੀਆਂ ਰਹਿਣੀਆਂ ਕਿਉਂਕਿ ਇਹਦੇ ਵਿੱਚ ਪਾਕਿਸਤਾਨ ਜਿਹੜਾ ਹੈ ਉਹ ਕਿਤੇ ਨਾ ਕਿਤੇ ਦੋਸ਼ੀ ਜ਼ਰੂਰ ਹੈ। ਇਹ ਉਹਨੂੰ ਇੱਕ ਵਾਰੀ ਪਾਕਿਸਤਾਨ ਨੂੰ ਆਪਣੇ ਤੇ ਨਿਗਾਹ ਮਾਰਨੀ ਚਾਹੀਦੀ।
1: ਬਿਲਕੁਲ, ਪਾਕਿਸਤਾਨ ਦਾ ਕੋਈ ਮਾਨਵਾਧਿਕਾਰ ਜਿਹੜਾ ਇੱਕ ਕਾਰਜਕਰਤਾ ਹੈ ਉਹਨੇ UN ਚ ਵੀ ਇਹ ਗੱਲ ਚੁੱਕੀ ਸੀ ਕਿ ਬਲੋਚਿਸਤਾਨ ਤੇ ਜਿਹੜਾ ਖੈਬਰ ਪਖਤੂਨਵਾ ਇਲਾਕਾ

0: ਉਹਦੇ ਚ ਪਾਕਿਸਤਾਨ ਦੀ ਸੈਨਾ ਔਰ ਜਿਹੜੇ ਇਹਦੇ ਹੋਰ ਪ੍ਰਤੀਨਿਧੀ ਨੇ ਉਹ ਚੰਗਾ ਬਿਹੇਵ ਨਹੀਂ ਕਰਦੇ, ਕਿਸੇ ਨੂੰ ਵੀ ਹਿਰਾਸਤ ਚ ਲੈ ਲੈਂਦੇ ਨੇ, ਵਿਆਹ ਸ਼ਾਦੀਆਂ ਖਰਾਬ ਕਰਦੇ ਨੇ ਸਾਡੀਆਂ, ਆ ਕੇ ਆਉਣ ਜਾਣ ਤੇ ਪਾਬੰਦੀ ਲਾ ਜਾਂਦੇ ਨੇ, ਜਿਹੜੇ ਲੀਡਰਸ ਨੇ ਉਹਨਾਂ ਦੇ ਘਰ ਬਾਰ ਤੋੜਦਾ, ਉਹਨਾਂ ਦੇ ਪਰਿਵਾਰਾਂ ਨੂੰ ਪੁੱਛਤਾਛ ਦੇ ਨਾਂ ਤੇ ਪਰੇਸ਼ਾਨ ਕਰਨਾ, ਜਿਹੜੀ ਸੋਨਾ ਚਾਹੁੰਦੀ ਹੈ, ਹੋਰ ਤਰ੍ਹਾਂ ਦੇ ਜਿਹੜੇ ਖਣਿਜ ਨੇ ਜ਼ਮੀਨਾਂ ਦੇ ਅੰਦਰ ਉਹਨਾਂ ਨੂੰ ਅਵੈਧ ਤਰੀਕੇ ਨਾਲ ਕਢਾਉਣਾ ਤੇ ਬਾਹਰ ਵੇਚ ਦੇਣਾ, ਜਦਕਿ ਅਸੀਂ ਉੱਥੇ ਰਹਿੰਦੇ ਹਾਂ, ਸੋ ਉਹ ਸਾਡਾ ਇਖਤਿਆਰ ਹੈ ਉਹਨਾਂ ਤੇ, ਸਾਡੀ ਜਿਹੜੀ ਜ਼ਿੰਦਗੀ ਨੂੰ ਸਹੀ ਤਰ੍ਹਾਂ ਵਿਕਾਸ ਦੀ ਰਾਹ ਤੇ ਲਿਆਉਣ ਲਈ ਉਹਨਾਂ ਦੀ ਸਾਨੂੰ ਵੀ ਜ਼ਰੂਰਤ ਹੈ। ਲੋਕ ਘਰਾਂ ਚ ਡੱਕੇ ਹੋਏ ਨੇ, ਬੱਚਿਆਂ ਚ ਡਰ ਹੈ, ਉਹ ਸਕੂਲ ਨਹੀਂ ਜਾ ਪਾ ਰਹੇ, ਜਿਹੜੇ ਰੋਜ਼ ਦੇ ਕੰਮ ਕਾਰ ਨੇ ਉਹ ਬੰਦ ਹੈ, ਔਰ ਸਭ ਤੋਂ ਵੱਡਾ ਔਰਤਾਂ ਦੇ ਨਾਲ ਬਦਸਲੂਕੀ ਕਰਦੇ ਨੇ ਜਾਂਚ ਦੇ ਨਾਂ ਤੇ। ਸੋ ਬੜੀ ਪੁਖਤਾ ਤਰੀਕੇ ਨਾਲ ਇਹ ਗੱਲ UN ਚ ਚੱਕੀ ਗਈ ਸੀ, ਔਰ ਉੱਥੇ ਹਾਲਾਂਕਿ ਵਿਸ਼ਵਾਸ ਵੀ ਦਵਾਇਆ ਗਿਆ ਸੀ ਕਿ ਕੁਛ ਕਰਾਂਗੇ, ਪਰ ਕਿਉਂਕਿ ਜਦ ਤੱਕ ਪਾਕਿਸਤਾਨ ਆਪ ਨਹੀਂ ਚਾਹੁੰਦਾ ਕਿ ਉਹਨਾਂ ਦੇ ਅੰਦਰੂਨੀ ਹਾਲਾਤ ਚੰਗੇ ਹੋਣ, ਉਦੋਂ ਤੱਕ ਬਾਹਰੋਂ ਆ ਕੇ ਕੋਈ ਬਹੁਤ ਦੇਰ ਤੱਕ ਉਹਨਾਂ ਨੂੰ ਸੁਧਾਰ ਨਹੀਂ ਕਰ ਸਕਦਾ।
1: ਬਿਲਕੁਲ
0: ਜੀ ਜੀ ਬੇਦੀ ਸਰ, ਕਈ ਹੋਰ ਖ਼ਬਰਾਂ ਨੇ ਜਿਨ੍ਹਾਂ ਤੇ ਆਪਾਂ ਚਰਚਾ ਕਰ ਸਕਦੇ ਹਾਂ, ਪਰ ਸਮਾਂ ਸਾਨੂੰ ਇਸ ਦੀ ਇਜਾਜ਼ਤ ਨਹੀਂ ਦੇ ਰਿਹਾ, ਅਗਲੇ ਪ੍ਰੋਗਰਾਮ ਚ ਚਰਚਾ ਜਾਰੀ ਰੱਖਾਂਗੇ। ਨਮਸਕਾਰ।
1: ਨਮਸਕਾਰ।
2: ਤੁਸੀਂ ਸੁਣ ਰਹੇ ਸੀ ਖ਼ਬਰਸਾਰ। ਅੱਜ ਇਸ ਪ੍ਰੋਗਰਾਮ ਚ ਚਰਚਾ ਚ ਸ਼ਾਮਲ ਸਨ ਗੀਤਾ ਵਰਮਾ ਤੇ ਕੁਲਦੀਪ ਸਿੰਘ ਬੇਦੀ। ਵਾਰੀ ਹੈ ਗੀਤ ਸੰਗੀਤ ਦੀ, ਪੰਜਾਬੀ ਗੀਤ ਸਿਲਸਿਲਾ ਹੈ, ਤੁਹਾਨੂੰ ਸੁਣਾਉਣ ਜਾ ਰਹੀ ਹਾਂ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿਚ ਗੀਤ। ਦੋਸਤੋ, ਕਿਤਾਬਾਂ ਵਰਗੇ ਲੋਕ ਹੁੰਦੇ ਨੇ, ਕੀ ਤੁਹਾਨੂੰ ਪਤਾ ਹੈ? ਜੀ ਹਾਂ, ਮੈਨੂੰ ਪਸੰਦ ਨੇ ਕਿਤਾਬਾਂ ਵਰਗੇ ਲੋਕ ਜੋ ਕਿਸੇ ਦੇ ਮੂਹਰੇ ਆਪਣਾ ਆਪ ਖੋਲ ਕੇ ਰੱਖ ਦਿੰਦੇ ਨੇ, ਪਰ ਅਫਸੋਸ ਕਿ ਹਰ ਕਿਸੇ ਨੂੰ ਕਿਤਾਬਾਂ ਪੜ੍ਹਨ ਦਾ ਚੱਜ ਨਹੀਂ ਹੁੰਦਾ। ਲੋਕ ਅਕਸਰ ਕਿਤਾਬਾਂ ਪੜ੍ਹ ਕੇ ਰੱਦੀ ਦੇ ਭਾਅ ਵੇਚਦੇ ਨੇ, ਕੋਈ ਵਿਰਲਾ ਹੀ ਸਮਝਦਾ ਏ ਕਿਤਾਬ ਦੇ ਲਿਖੇ ਹੋਏ ਅੱਖਰਾਂ ਦੇ ਅਰਥ, ਮੋੜ ਲੈਂਦਾ ਏ ਆਪਣਾ ਮਨਪਸੰਦ ਪੰਨਾ ਤੇ ਸਾਂਭ ਕੇ ਰੱਖਦਾ ਏ ਸਾਰੀ ਉਮਰ, ਕਿਉਂਕਿ ਉਹ ਲੋਕ ਕਿਤਾਬਾਂ ਵਰਗੇ ਹੁੰਦੇ ਨੇ ਜੋ ਸਹੇਜਣਾ, ਸਮੇਟਣਾ ਤੇ ਸਾਂਭਣਾ ਜਾਣਦੇ ਨੇ।

ਦੂਈ ਵਾਜ ਸੇ ਇਹੋ ਜਿਹਾ ਰਿਸ਼ਤਾ ਜਦੋਂ ਜੁੜ ਜਾਂਦਾ ਹੈ ਰੂਹ ਦੇ ਨਾਲ ਤਾਂ ਫਿਰ ਉਸ ਰਿਸ਼ਤੇ ਨੂੰ ਛੱਡਣ ਦੇ ਉਸ ਰਿਸ਼ਤੇ ਨੂੰ ਰੂਹ ਤੋਂ ਬਾਹਰ ਕੱਢਣ ਦਾ ਦਿਲ ਹੀ ਨਹੀਂ ਕਰਦਾ। ਰਿਸ਼ਤੇ ਸਾਡੀ ਜ਼ਿੰਦਗੀ ਚ ਬਹੁਤ ਅਹਿਮੀਅਤ ਨਿਭਾਉਂਦੇ ਨੇ। ਕੁਝ ਰਿਸ਼ਤੇ ਦੁਨਿਆਵੀ ਤੇ ਕੁਝ ਰੂਹਾਂ ਦੇ ਹੁੰਦੇ ਨੇ। ਤੈਨੂੰ ਭੁੱਲਣ ਦਾ ਖਿਆਲ ਕਦੇ ਮੇਰੇ ਮਨ ਵਿਚ ਆਉਂਦਾ ਹੀ ਨਹੀਂ ਨਾ ਕਦੇ ਆਵੇਗਾ। ਤੈਨੂੰ ਮੈਂ ਨਹੀਂ ਮੇਰੀ ਰੂਹ ਨੇ ਚੁਣਿਆ ਸੀ। ਨਾ ਰੂਹਾਂ ਕਦੇ ਮਰਦੀਆਂ ਨਾ ਹੀ ਇਹਨਾਂ ਰੂਹਾਂ ਵਿੱਚ ਵਸਣ ਵਾਲੀ। ਬਾਕੀ ਇਹ ਰੂਹਾਂ ਕਦੇ ਕਦੇ ਸਰਾ ਬੋਰ ਕਰ ਦਿੰਦੀਆਂ ਨੇ ਆਪਣੇ ਪਿਆਰ ਦੇ ਨਾਲ ਆਪਣੇ ਦੁਲਾਰ ਦੇ ਨਾਲ। ਤੇ ਜੇ ਇਹ ਰੂਹਾਂ ਸਫ਼ਰ ਹੋਵੇ ਪਿਆਰ ਦਾ ਤਾਂ ਫਿਰ ਕਿੰਨੀ ਗੱਲਾਂ ਕਿੰਨੇ ਨਜ਼ਾਰੇ। ਗੀਤ ਮੰਜਾ ਦੀ ਆਵਾਜ਼ ਦੇ ਵਿੱਚ ਆਪ ਸਭ ਦੀ ਨਜ਼ਰ।

ਇੱਥੇ ਧਨ ਦੌਲਤ ਤੇ ਸ਼ਾਨੋ ਸ਼ੌਕਤ ਸਭ ਛਾਵਾਂ ਵਾਂਗਰ ਲੱਗਦੇ ਨੇ ਇੱਥੇ ਧਨ ਦੌਲਤ ਤੇ ਸ਼ਾਨੋ ਸ਼ੌਕਤ ਸਭ ਛਾਵਾਂ ਵਾਂਗਰ ਢਲ ਜਾਣੇ ਜੋ ਅੰਦਰ ਤੱਕ ਨੂੰ ਰੋਸ਼ਨ ਕਰਦੇ ਉਹ ਨੇਕ ਕਰਮ ਹੀ ਨਾਲ ਜਾਣੇ ਨਾ ਮਾਣ ਕਰ ਤੂੰ ਕਾਗਜ਼ ਦੇ ਇਸ ਨੋਟ ਤੇ ਨਾ ਝੂਠੇ ਰੁਤਬੇ ਤੇ ਇੱਥੇ ਹੰਕਾਰ ਕਰੇ ਅਸਲ ਅਮੀਰੀ ਤਾਂ ਉਹ ਹੁੰਦੀ ਜੋ ਸਾਫ ਦਿਲ ਨਾਲ ਸਭ ਦਾ ਸਤਿਕਾਰ ਕਰੇ ਜੋ ਛੱਡ ਕੇ ਮੈਂਦਾ ਪਰ ਛਾਵਾਂ ਸਬਰ ਦੇ ਘੁੱਟ ਨੂੰ ਪੀ ਜਾਂਦਾ ਉਹ ਮਿੱਟੀ ਵਿਚ ਵੀ ਮਿਲ ਕੇ ਵੀ ਲੋਕਾਂ ਦੇ ਦਿਲਾਂ ਚ ਜੀ ਜਾਂਦਾ

ਇੱਕ ਬੰਦੇ ਕੋਲ ਸਦਾ ਟਿਕ ਕੇ ਨਾ ਬਹਿੰਦੀਆਂ ਇੱਕ ਬੰਦੇ ਕੋਲ ਸਦਾ ਟਿਕ ਕੇ ਨਾ ਬਹਿੰਦੀਆਂ ਦੌਲਤਾਂ ਤੇ ਸ਼ੋਹਰਤਾਂ ਹਮੇਸ਼ਾ ਨਹੀਂ ਰਹਿੰਦੀਆਂ ਇੱਕ ਸਮਾਂ ਹੁੰਦਾ ਸਭ ਸ਼ਕਲਾਂ ਪਛਾਣਦੇ ਇੱਕ ਸਮਾਂ ਆਉਂਦਾ ਲੋਕੀ ਨਾ ਵੀ ਨਹੀਂ ਜਾਣਦੇ ਕਿਸੇ ਦੀਆਂ ਚੜ੍ਹਦੀਆਂ ਕਿਸੇ ਦੀਆਂ ਲਹਿੰਦੀਆਂ ਦੌਲਤਾਂ ਤੇ ਸ਼ੋਹਰਤਾਂ ਹਮੇਸ਼ਾ ਨਹੀਂ ਰਹਿੰਦੀਆਂ ਸਾਂਭਣਾ ਵੀ ਔਖਾ ਦੇਵੀ ਰੱਬ ਦੀ ਇਹ ਦਾਤ ਨੂੰ ਸਾਂਭਣਾ ਵੀ ਔਖਾ ਦੇਵੀ ਰੱਬ ਦੀ ਇਹ ਦਾਤ ਨੂੰ ਹੋ ਕੇ ਮਸ਼ਹੂਰ ਬੰਦਾ ਭੁੱਲੇ ਨਾ ਔਕਾਤ ਨੂੰ ਗੁੱਡੀਆਂ ਹੰਕਾਰ ਦੀਆਂ ਛੇਤੀ ਡਿੱਗ ਪੈਂਦੀਆਂ ਦੌਲਤਾਂ ਤੇ ਸ਼ੌਹਰਤਾਂ ਹਮੇਸ਼ਾ ਨਹੀਂ ਰਹਿੰਦੀਆਂ।

ਸੁਣਦੀ ਰਹੀ ਮੈਂ ਮੁਸਲਮਾਨ ਮੰਨੀ ਮਰਜ਼ੀ ਪੁਗਾ ਗਿਆ ਹਰ ਮਰ ਗਈ ਮੇਰੀ ਦਿਲ ਚੁੱਪ ਗਈ ਪਾ ਗਿਆ।

ਕਦੇ ਪਤਨਾ ਦੇ ਮੇਲੇ ਜੁੜ ਗਏ ਇਲਮ ਦੇ ਸਾਰੇ ਕਿਨਾਰੇ ਖੁਰ ਗਏ ਖਾਕ ਮੇਰੀ ਚੋ ਮੁਹੱਬਤ ਖਿੜ ਗਈ ਮੁੱਲ ਤੇਰੇ ਪਾਣੀਆਂ ਦੇ ਮੁੜ ਗਏ ਉੱਚੀ ਹੋਈ ਲਾਟ ਜਦ ਵੀ ਇਸ਼ਕ ਦੀ ਰੰਗ ਰਸਮਾਂ ਵਾਲਿਆਂ ਦੇ ਉੜ ਗਏ ਸੋਹਣੀਆਂ ਹਿੱਕਾਂ ਉੱਤੇ ਉਹੀ ਸੋਭਦੇ ਸੂਈ ਦੇ ਨਕੇ ਚ ਜਿਹੜੇ ਪੁਰ ਗਏ ਰੀਤ ਦੀ ਟਾਣੀ ਤੋਂ ਨਾਤਾ ਤੋੜ ਕੇ ਦੋ ਗੁਲਾਬੀ ਫੁੱਲ ਚਨਾ ਚ ਰੁੜ ਗਏ ਬਾਲ ਕੇ ਆਪਣੀ ਅਕੀਦਤ ਦੇ ਚਿਰਾਗ ਤੇਰੀ ਦੁਨੀਆਂ ਚੋਂ ਮੁਸਾਫਰ ਮੁੜ ਗਏ ਸਜ ਗਈ ਹੈ ਫਿਰ ਮਹਿਫਿਲ ਸ਼ਾਮ ਦੀ ਚੰਨ ਦੀ ਸੋਭਤ ਚ ਤਾਰੇ ਜੁੜ ਗਏ ਸੁਖਵਿੰਦਰ ਅੰਮ੍ਰਿਤ ਦੀ ਇਹ ਬੋਲ ਅਗਲਾ ਗੀਤ ਗੋਲਡੀ ਗੋਲਡ ਬੋਇਜ਼ ਦੀ ਆਵਾਜ਼ ਦੇ ਵਿੱਚ ਆਓ ਸੁਣਦੇ ਹਾਂ

ਵੀਰੋ ਅਤੇ ਕਿਸਾਨ ਭੈਣੋ, ਉਮੀਦ ਹੈ ਤੁਹਾਨੂੰ ਇਹ ਗੀਤ ਜ਼ਰੂਰ ਪਸੰਦ ਆਇਆ ਹੋਵੇਗਾ। ਪਰ ਫਿਲਹਾਲ ਦੇ ਲਈ ਵੇਲਾ ਹੋ ਗਿਆ ਹੈ ਖੇਤੀ ਖਬਰਾਂ ਦਾ। ਸੂਬੇ ਦੀਆਂ ਮੰਡੀਆਂ ਵਿੱਚ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ। ਪ੍ਰਸ਼ਾਸਨ ਵੱਲੋਂ ਮੰਡੀਆਂ ਵਿੱਚ ਸੁਚਾਰੂ ਪ੍ਰਬੰਧਾਂ ਦੇ ਨਿਰਦੇਸ਼ ਦਿੱਤੇ ਗਏ ਹਨ ਤੇ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਰਾਤ ਦੇ ਸਮੇਂ ਨਮੀ ਤੋਂ ਬਚਣ ਲਈ ਸ਼ਾਮ 7 ਵਜੇ ਤੋਂ ਸਵੇਰੇ 9 ਵਜੇ ਤੱਕ ਕੰਬਾਈਨਾਂ ਨਾਲ ਝੋਨੇ ਦੀ ਕਟਾਈ ਉੱਤੇ ਪਾਬੰਦੀ ਵੀ ਲਗਾਈ ਗਈ ਹੈ। ਔਰ ਪੰਜਾਬ ਸਰਕਾਰ ਵੱਲੋਂ ਪਰਾਲੀ ਦੇ ਸੁਚੱਜੇ ਪ੍ਰਬੰਧਾਂ ਅਤੇ ਫਸਲੀ ਵਿਭਿੰਨਤਾ ਲਈ ਬਜਟ ਤਹਿਤ ਫੰਡ ਮਨਜ਼ੂਰ ਕੀਤੇ ਗਏ ਹਨ ਔਰ ਪ੍ਰਸ਼ਾਸਨ ਵੱਲੋਂ ਇਸ ਵਾਰ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ 0 ਤੱਕ ਲਿਆਉਣ ਦੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ। CRM ਮਸ਼ੀਨਾਂ ਜਿਵੇਂ ਬੇਲਰ ਤੇ ਰੇਕਰ ਦਾ ਵਰਤੋਂ ਘੇਰਾ ਵੀ ਵਧਾਇਆ ਜਾ ਰਿਹਾ ਹੈ। ਝੋਨੇ ਦੇ ਵਿਕਲਪ ਵਜੋਂ ਮੱਕੀ ਅਤੇ ਸੂਰਜਮੁਖੀ ਦੀ ਕਾਸ਼ਤ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਖੇਤਰੀ ਖੇਤੀਬਾੜੀ ਮੰਤਰਾਲੇ ਅਤੇ PAU ਵੱਲੋਂ ਵੱਧ ਤਾਪਮਾਨ ਸਹਿਣ ਕਰਨ ਵਾਲੀਆਂ ਕਣਕਾਂ ਅਤੇ ਹੋਰ ਫਸਲਾਂ ਦੀਆਂ ਨਵੀਆਂ ਕਿਸਮਾਂ ਤਿਆਰ ਕੀਤੀਆਂ ਗਈਆਂ ਹਨ। ਔਰ ਜੇਕਰ ਗੱਲ ਕਰੀਏ ਖਾਦਾਂ ਦੀ, ਜਿਵੇਂ ਕਿ NPK, ਇਹਨਾਂ ਦੇ ਰੇਟਾਂ ਵਿੱਚ ਵਾਧੇ ਕਾਰਨ ਕਿਸਾਨਾਂ ਉੱਤੇ ਆਰਥਿਕ ਬੋਝ ਵਧਿਆ ਹੈ ਅਤੇ ਖੇਤੀਬਾੜੀ ਵਿਭਾਗ ਵੱਲੋਂ ਨਕਲੀ ਖਾਦਾਂ ਅਤੇ ਕੀਟਨਾਸ਼ਕਾਂ ਦੇ ਗੋਦਾਮਾਂ ਉੱਤੇ ਛਾਪੇਮਾਰੀ ਕਰਕੇ ਸੈਂਪਲ ਵੀ ਲਏ ਜਾ ਰਹੇ ਹਨ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਤੰਬਰ ਦੇ ਕਿਸਾਨ ਮੇਲਿਆਂ ਦੀ ਲੜੀ ਵਿੱਚ ਅਗਲਾ ਕਿਸਾਨ ਮੇਲਾ 29 ਸਤੰਬਰ ਨੂੰ ਗੁਰਦਾਸਪੁਰ ਵਿਖੇ ਲਗਾਇਆ ਜਾ ਰਿਹਾ ਹੈ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਕਿਸਾਨਾਂ ਨੂੰ ਇਸ ਮੇਲੇ ਵਿੱਚ ਸ਼ਿਰਕਤ ਕਰਨ ਦਾ ਸੱਦਾ ਵੀ ਦਿੱਤਾ ਜਾਂਦਾ ਹੈ। ਸੋ ਕਿਸਾਨ ਵੀਰੋ, ਖੇਤੀ ਖਬਰਾਂ ਤੋਂ ਬਾਅਦ ਵੇਲਾ ਹੋ ਗਿਆ ਹੈ ਇੱਕ ਹੋਰ ਗੀਤ ਦਾ ਆਨੰਦ ਮਾਣਨ ਦਾ।

0: ਦੋਸਤੋ ਇਸ ਗੀਤ ਤੋਂ ਬਾਅਦ ਵੇਲਾ ਹੋ ਗਿਆ ਹੈ ਕਿ ਤੁਹਾਡੇ ਨਾਲ ਇੱਕ ਅਹਿਮ ਜਾਣਕਾਰੀ ਜਿਹੜੀ ਹੈ ਉਸਨੂੰ ਸਾਂਝਾ ਕੀਤਾ ਜਾਵੇ ਤੇ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਕਮਾਦ ਜੋ ਹੈ ਸਾਡੇ ਪੰਜਾਬ ਲਈ ਬਹੁਤ ਲਾਹੇਵੰਦ ਹੈ ਤੇ ਅਸੂ ਕੱਤੇ ਦੇ ਕਮਾਦ ਤੋਂ ਅਸੀਂ ਕਿਹੋ ਜਿਹਾ ਲਾਹਾ ਲੈਣਾ ਹੈ ਤੇ ਕਿਵੇਂ ਉਸ ਤੋਂ ਵਧੀਆ ਰਿਕਵਰੀ ਲੈਣੀ ਹੈ ਇਸ ਸੰਬੰਧੀ ਤੁਹਾਨੂੰ ਜਾਣਕਾਰੀ ਦੇਣਗੇ ਡਾਕਟਰ ਗੁਲਜ਼ਾਰ ਸਿੰਘ ਸੰਘੇੜਾ ਜੀ।
1: ਮੈਂ ਡਾਕਟਰ ਗੁਲਜ਼ਾਰ ਸਿੰਘ ਸੰਘੇੜਾ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਖੇਤਰੀ ਖੋਜ ਕੇਂਦਰ ਕਪੂਰਥਲਾ, ਜੋ ਕਿ ਸਾਡੇ ਪੰਜਾਬ ਦੀ ਕਮਾਦ ਦੀ ਫਸਲ ਹੈ ਉਹਦੇ ਉੱਤੇ ਜਿਹੜੀ ਹੈ ਆਪਣੀ ਡਿਊਟੀ ਨਿਭਾ ਰਿਹਾ ਹਾਂ। ਤੇ ਅੱਜ ਅਸੀਂ ਜੋ ਗੱਲਬਾਤ ਕਰਾਂਗੇ, ਗੱਲਬਾਤ ਦਾ ਸਾਡਾ ਵਿਸ਼ਾ ਹੈ ਕਿ ਕਮਾਦ ਦੀ ਫਸਲ ਦੇ ਵੱਧ ਝਾੜ ਤੇ ਵੱਧ ਰਿਕਵਰੀ ਲਈ ਕੀ ਉਤਰਾਲੇ ਹੋਣੇ ਚਾਹੀਦੇ ਨੇ। ਕਿਸਾਨ ਵੀਰੋ, ਜਿੱਦਾਂ ਕਿ ਅਸੀਂ ਜਾਣਦੇ ਹਾਂ ਕਿ ਜਿਹੜੀ ਸਾਡੀ ਕਮਾਦ ਦੀ ਫਸਲ ਹੈ ਇਹ 12 ਤੋਂ 14 ਮਹੀਨੇ ਦੀ ਫਸਲ ਹੈ, ਤੇ ਇਸ ਫਸਲ ਨੂੰ ਜਦੋਂ ਅਸੀਂ ਬੀਜਣਾ ਹੈ ਤੇ ਉਹ ਜੋ ਬਿਉਂਤਬੰਦੀ ਹੈ ਵੱਧ ਝਾੜ ਤੇ ਵੱਧ ਖੰਡ ਦੀ ਮਾਤਰਾ ਮਿਲ ਦੇ ਵਿੱਚ ਲੈਣ ਵਾਸਤੇ ਉਹਦੀ ਪਲਾਨਿੰਗ, ਉਹਦੀ ਬਿਉਂਤਬੰਦੀ ਸਾਨੂੰ ਪਹਿਲੇ ਹੀ ਕਰਨੀ ਪੈਂਦੀ ਹੈ। ਜਿੱਦਾਂ ਕਿ ਅਸੀਂ ਜਾਣਦੇ ਹਾਂ ਕਿ ਕਮਾਦ ਦੀ ਬਿਜਾਈ ਦੇ ਦੋ ਸਮੇਂ ਹੈ, ਇੱਕ ਤਾਂ ਹੋ ਗਿਆ ਜਿਹੜਾ ਹੁਣ ਅੱਸੂ ਕੱਤੇ ਦੀ ਬਿਜਾਈ, ਜਿਹੜਾ ਕਿ ਬਿਲਕੁਲ ਢੁੱਕਵਾਂ ਸਮਾਂ ਇਸ ਵੇਲੇ ਚੱਲ ਰਿਹਾ ਹੈ ਔਰ ਕਿਸਾਨ ਵੀਰ ਉਹਦੀ ਬਿਜਾਈ ਵੀ ਕਰ ਰਹੇ ਹਨ। ਦੂਸਰਾ ਹੁੰਦਾ ਸਾਡਾ ਜਿਹੜਾ ਕਿ ਬਹਾਰ ਰੁੱਤਾ, ਜਿਹਨੂੰ ਆਪਾਂ ਸਪਰਿੰਗ ਸੀਜ਼ਨ ਕਹਿੰਦੇ ਹਾਂ ਜਾਂ ਫੱਗਣ ਵਾਲੀ ਬਿਜਾਈ ਕਰਦੇ ਹਾਂ। ਪਰ ਜੇ ਅਸੀਂ ਹੁਣ ਜਿਹੜਾ ਸਾਡਾ ਬਿਲਕੁਲ ਢੁੱਕਵਾਂ ਸਮਾਂ, ਜਿਹੜਾ ਕਿ ਹੁਣ ਬਿਜਾਈ ਚੱਲਦੀ ਪਈ ਹੈ, ਬਿਜਾਈ ਕਰਨੀ ਹੈ, ਇਹ ਸਮਾਂ ਸਾਡਾ 15 ਸਤੰਬਰ ਤੋਂ ਸ਼ੁਰੂ ਹੁੰਦਾ ਹੋਏ ਤੇ 31 ਅਕਤੂਬਰ ਤੱਕ ਪਲੱਸ ਮਾਈਨਸ 5-4 ਦਿਨ ਮੌਸਮ ਦੇ ਹਿਸਾਬ ਨਾਲ ਅਗਰ ਗਰਮੀ ਰਹਿੰਦੀ ਹੈ ਤੇ ਬਿਜਾਈ ਕਰਦੇ ਹਾਂ। ਤੇ ਅਗਰ ਇਸ ਸੀਜ਼ਨ ਦੇ ਵਿਚ, ਇਸ ਰੁੱਤ ਦੇ ਵਿਚ ਅਗਰ ਗੰਨੇ ਦੀ ਬਿਜਾਈ ਕਰਨੀ ਹੈ ਔਰ ਉਹਦੇ ਤੋਂ ਅਸੀਂ ਵੱਧ ਝਾੜ ਤੇ ਅਗਲੇ ਸਾਲ ਜਦੋਂ ਉਹਦੀ ਕਟਾਈ ਕਰਨੀ ਹੈ, ਮਿਲ ਦੇ ਵਿਚ ਖੰਡ ਦੀ ਮਾਤਰਾ ਚੰਗੀ ਆਵੇ, ਉਹਦੇ ਲਈ ਕੀ ਕੀ ਨੁਕਤੇ ਹਨ, ਉਹਦੇ ਨਾਲ ਮੈਂ ਗੱਲਬਾਤ ਕਰਾਂਗਾ। ਤੇ ਕਿਸਾਨ ਵੀਰੋ, ਸਭ ਤੋਂ ਪਹਿਲਾਂ ਜਿਹੜੀ ਗੱਲ ਹੈ, ਕਿਉਂਕਿ ਅਸੀਂ ਜਾਣਦੇ ਹਾਂ ਕਿ ਸਾਡੀ ਜਿਹੜੀ ਕਮਾਦ ਦੀ ਬਿਜਾਈ ਹੈ ਉਹ ਝੋਨੇ ਕੱਟਣ ਤੋਂ ਬਾਅਦ ਜਾਂ ਕੋਈ ਵੀ ਦੂਸਰੀ ਫਸਲ ਕੱਟਣ ਤੋਂ ਬਾਅਦ ਇਸ ਵੇਲੇ ਅਗਰ ਜਿਹੜੇ ਖਾਲੀ ਖੇਤ ਹੁੰਦੇ ਆ ਉਹਨਾਂ ਦੇ ਵਿਚ ਕਰਦੇ ਹਾਂ। ਔਰ ਅਸੀਂ ਇਹ ਜਾਣਦੇ ਹਾਂ ਕਿ ਸਾਡਾ ਜਿਹੜਾ ਵੱਡਾ ਫਸਲੀ ਚੱਕਰ ਹੈ ਉਹ ਕਣਕ ਤੇ ਝੋਨੇ ਵਾਲਾ ਹੈ, ਉਹਦੇ ਚ ਬੜੀ ਭਾਰੀ ਮਸ਼ੀਨਰੀ ਆਪਾਂ ਵਰਤਦੇ ਹਾਂ। ਤਾਂ ਕੋਸ਼ਿਸ਼ ਇਹ ਕਰਨੀ ਹੈ ਕਿ ਜਦੋਂ ਵੀ ਅਸੀਂ ਕਮਾਦ ਦੀ ਬਿਜਾਈ ਕਰਨੀ ਹੈ ਉਹਦੇ ਖੇਤ ਦੀ ਜੋ ਤਿਆਰੀ ਕਰਨੀ ਹੈ ਉਹਨੂੰ ਡੀਪ ਟਿਲੇਸ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਚਾਹੇ ਤੁਹਾਡਾ ਪਲਟਾਵਾਂ ਹੱਲ ਹੋਵੇ ਚਾਹੇ ਡਿਸਕਾ, ਹੁਣ ਘੱਟੋ ਘੱਟ 1.5 ਫੁੱਟ ਤੋਂ ਥੱਲੋਂ ਮਿੱਟੀ ਪਲਟ ਕੇ ਆਪਾਂ ਰੱਖੀਏ, ਉਸ ਤੋਂ ਬਾਅਦ ਉਹਦੀ ਖੇਤ ਦੀ ਤਿਆਰੀ ਕਰੀਏ, ਉਸ ਤੋਂ ਬਾਅਦ ਅਸੀਂ ਖਾਲਾ ਬਣਾਈਏ, ਉਸ ਤੋਂ ਬਾਅਦ ਉਹਦੇ ਚ ਅਸੀਂ ਜਿਹੜੇ ਕਿ ਕਮਾਦ ਦੀਆਂ ਪੱਟੀਆਂ ਕਹਿ ਲਓ, ਮੱਟੀਆਂ ਕਹਿ ਲਓ, ਬੋਟੇ ਕਹਿ ਲਓ, ਉਹ ਬਿਜਾਈ ਕਰੀਏ। ਤੇ ਸਭ ਤੋਂ ਪਹਿਲਾ ਸਟੈਪ ਤਾਂ ਇਹ ਹੋ ਗਿਆ, ਕਿਉਂਕਿ ਗੰਨਾ 12 ਤੋਂ 14 ਮਹੀਨੇ ਦੀ ਮੈਂ ਬਾਰ ਬਾਰ ਕਹਿੰਦਾ ਕਿ ਫਸਲ ਹੈਗੀ ਹੈ, ਇਹ ਫਸਲ ਡਿੱਗਦੀ ਹੈ ਜਦੋਂ ਗੰਨੇ ਦਾ ਸਮੇਂ ਸਾਡੀ ਡੀਪ ਉਹਦੀ ਖਾਲੇ ਨਹੀਂ ਕੱਢਦੇ, ਫਰੋ ਨਹੀਂ ਬਣਾਉਂਦੇ, ਤੇ ਬਾਅਦ ਵਿਚ ਜਾ ਕੇ ਜਦੋਂ ਅਗਲੇ ਸਾਲ ਸਤੰਬਰ ਅਕਤੂਬਰ ਦਾ ਮਹੀਨਾ ਆਉਂਦਾ, ਹਵਾ ਚੱਲਦੀ ਹੈ ਤੇ ਗੰਨਾ ਡੁੱਬਦਾ ਹੈ, ਕਿਉਂਕਿ ਉਹਦੀ ਮਿੱਟੀ ਪੂਰੀ ਨਹੀਂ ਚੜ੍ਹਦੀ, ਉਹਦੀ ਬਣਾਈ ਚੰਗੀ ਨਹੀਂ ਆਉਂਦੀ। ਦੂਜੀ ਚੀਜ਼ ਇਹ ਕਰਾਂਗੇ ਕਿ ਜਦੋਂ ਅਸੀਂ ਵੱਧ ਝਾੜ ਲੈਣਾ ਹੈ ਉਸ ਝਾੜ ਵਾਸਤੇ ਇੱਕ ਹੋਰ ਵੱਡਾ ਇੰਪੋਰਟੈਂਟ ਜਿਹੜਾ ਸਟੈਪ ਹੈ ਖੇਤ ਦੀ ਤਿਆਰੀ ਤੋਂ ਬਾਅਦ, ਉਹ ਹੈਗਾ ਕਿ ਤੁਹਾਡੀ ਕਿਸਮ ਦੀ ਚੋਣ ਤੇ ਬੀਜ ਦੀ ਸ਼ੋਧ, ਸੈੱਟ ਟ੍ਰੀਟਮੈਂਟ ਤੇ ਸਿਲੈਕਸ਼ਨ ਆਫ ਵਰਾਇਟੀ। ਕਿਉਂਕਿ ਅੱਜ ਦੀ ਡੇਟ ਵਿਚ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਾਈਡ ਤੋਂ 13 ਕਿਸਮਾਂ ਦੀ ਸਿਫਾਰਿਸ਼ ਕਰਦੇ ਹਾਂ, ਉਹਨਾਂ ਦੇ ਕੁਛ ਜਿਹੜੀਆਂ ਨੇ ਉਹ ਅਗੇਤੇ ਪੱਕਣ ਵਾਲੀਆਂ ਨੇ, ਕੁਛ ਜਿਹੜੀਆਂ ਨੇ ਉਹ ਦਰਮਿਆਨੇ ਪਛੇਤੇ ਪੱਕਣ ਵਾਲੀਆਂ। ਪੁਰਾਣੀਆਂ ਕਿਸਮਾਂ ਨੂੰ ਤੁਸੀਂ ਬਹੁਤ ਅੱਛੀ ਤਰ੍ਹਾਂ ਜਾਣੂ ਹੋ। ਜੇ ਅਸੀਂ ਕੋਸ਼ਿਸ਼ ਕਰੀਏ ਕਿ ਅਗਰ ਅੱਸੂ ਕੱਤੇ ਦੀ ਬਿਜਾਈ ਕਰਨੀ ਹੈ ਉਹਨੂੰ ਅਗਲੇ ਸਾਲ ਜਾ ਕੇ ਅਸੀਂ ਦਸੰਬਰ ਦੇ ਪਹਿਲੇ ਹਫ਼ਤੇ ਜਾਂ ਨਵੰਬਰ ਦੇ ਲਾਸਟ ਹਫ਼ਤੇ ਕੱਟਣਾ ਹੈ, ਤਾਂ ਕੋਸ਼ਿਸ਼ ਕਰੀਏ ਕਿ ਜੋ ਅੱਸੂ ਕੱਤੇ ਦੀ ਬਿਜਾਈ ਕਰਨੀ ਹੈ ਇਸ ਸੀਜ਼ਨ ਦੇ ਦੌਰਾਨ ਅਸੀਂ ਅਗੇਤੀਆਂ ਕਿਸਮਾਂ ਦੀ ਹੀ ਬਿਜਾਈ ਕਰੀਏ। ਅਗੇਤੀਆਂ ਕਿਸਮਾਂ ਦੇ ਅਗਰ ਤੁਸੀਂ ਮੈਂ ਚਾਹੂੰ ਨਾਂ ਤੁਹਾਡੇ ਨਾਲ ਸ਼ੇਅਰ ਕਰੂੰ, ਚਾਹੇ COPV 95 ਹੋਵੇ, COPV 96 ਹੋਵੇ, CO 118 ਹੋਵੇ, CO 1503 ਹੋਵੇ, CO 85 ਹੋਵੇ, ਇਹ ਜਿਹੜੀਆਂ ਕਿਸਮਾਂ ਨੇ, ਜੇ ਅਸੀਂ 25-30% ਅੱਜ ਅੱਸੂ ਕੱਤੇ ਵਾਲੀ ਬਿਜਾਈ ਕਰਦੇ ਹਾਂ ਤਾਂ ਇਹ ਜਦੋਂ ਅਗਲਾ ਸਾਡਾ ਜਾ ਕੇ ਨਵੰਬਰ ਦਾ ਲਾਸਟ ਹਫ਼ਤਾ ਜਾਂ ਦਸੰਬਰ ਦੇ ਪਹਿਲੇ ਹਫ਼ਤੇ ਜਦੋਂ ਅਸੀਂ ਮਿੱਲ ਚੱਲਦੀ ਹੈ, ਕਟਾਈ ਹੁੰਦੀ ਹੈ, ਇਹ ਕਿਸਮਾਂ ਉਸ ਟਾਈਮ ਬਿਲਕੁਲ ਭਰਪੂਰ ਝਾੜ ਦੇਣਗੀਆਂ ਤੇ ਉਹਦੇ ਵਿਚ ਜਿਹੜੀ ਖੰਡ ਦੀ ਮਾਤਰਾ ਹੈ ਉਹ ਵੀ ਪੂਰੀ ਆਊਗੀ। ਦੂਸਰੀ ਗੱਲ ਇਹ ਹੋ ਗਈ ਕਿ ਜਿਹੜਾ ਅਸੀਂ ਵਰਾਇਟੀ ਦੀ ਚੋਣ ਕਰ ਲਈ, ਵਰਾਇਟੀ ਦੀ ਚੋਣ ਤੋਂ ਸਾਨੂੰ ਪਤਾ ਕਿ ਜਿਹੜਾ ਸਾਡਾ ਦਰਿਆਵਾਂ ਦੇ ਨਾਲ ਦਾ ਏਰੀਆ ਹੈ ਅਗਰ ਅਸੀਂ ਉੱਥੇ ਜਾ ਕੇ ਬਿਜਾਈ ਕਰਨੀ ਹੈ ਤੇ ਉੱਥੇ ਕੀ ਹੈ ਕਿ ਜਿਹੜੀ ਲੋਅ ਲਾਇੰਗ ਏਰੀਆ ਉੱਥੇ ਸਾਡੇ ਜਿੱਦਾਂ ਕਿ ਕਹਿ ਲਓ ਕਿ ਕਮਾਦ ਦੇ ਵਿਚ ਕਮਾਦ ਦਾ ਕੈਂਸਰ, ਰੱਤਾ ਰੋਗ, ਜਿਹੜਾ ਕਿ ਉੱਲੀ ਹੈਗੀ ਹੈ ਕ੍ਰੋਟੋਟ੍ਰਾਇਕਮ ਫਲਕੇਟਮ, ਉਹਦੇ ਕਣ ਮਿੱਟੀ ਚ ਵੀ ਆਉਂਦੇ ਆ, ਉਹਦੇ ਕਣ ਬੀਜ ਵਿਚ ਵੀ ਆਉਂਦੇ ਆ, ਔਰ ਜਦੋਂ ਬਿਜਾਈ ਦੇ ਨਾਲ ਉਹ ਚੱਲਦੇ ਹੈ ਬੂਟੇ ਦੇ ਜਦੋਂ ਅੰਦਰ ਚਲਦੇ ਆ ਤੇ ਜਦੋਂ ਸਾਡੀ ਫਸਲ 7-8 ਮਹੀਨੇ ਦੀ ਤਿਆਰ ਹੁੰਦੀ ਹੈ ਤੇ ਉਸ ਟਾਈਮ ਜਾ ਕੇ ਸਾਡਾ ਗੰਨਾ ਕਮਾਂਦ ਸੁੱਕਣਾ ਲੱਗ ਜਾਂਦਾ ਤੇ ਉਹਦੇ ਜਿਹੜੀ ਹੈ ਸਾਡਾ ਝਾੜ ਮਿਲਦੇ ਆ ਨਾ ਉਹਦੀ ਰਿਕਵਰੀ ਮਿਲਦੀ ਹੈ। ਤੇ ਇੱਥੇ ਮੈਂ ਇਹ ਕਹੂੰਗਾ ਕਿ ਜਦੋਂ ਵੀ ਅਸੀਂ ਬਿਜਾਈ ਕਰਨੀ ਹੈ ਤੇ ਜਿਹੜੀਆਂ ਉਹਦੀਆਂ ਮੱਟੀਆਂ ਪੱਛੀਆਂ ਬਰੋਟੇ ਜੋ ਵੀ ਆਪਾਂ ਉਹਨੂੰ ਬਣਾਉਣੇ ਆ ਕੋਸ਼ਿਸ਼ ਕਰੀਏ ਉਹ ਦੋ ਅੱਖਾਂ ਵਾਲੇ ਅੱਖਾਂ ਸਹੀ ਹੋਣੀਆਂ ਚਾਹੀਦੀਆਂ ਨਾ, ਕਿਉਂਕਿ ਬੀਜ ਦੀ ਚੋਣ, ਕਿਉਂਕਿ ਕਮਾਂਦ ਦੇ ਵਿੱਚ ਅੱਖ ਨੇ ਫਟਣਾ ਹੈ, ਇਹਦੇ ਦਾਣੇ ਨਹੀਂ ਹੁੰਦੇ, ਮੱਟੀ ਨਾਲ ਚੱਲਣਾ। ਤੇ ਉਹ ਜਿਹੜੀਆਂ ਸਾਡੀਆਂ ਪੱਛੀਆਂ ਮੱਟੀਆਂ ਜਾਂ ਬਰੋਟੇ ਹੈਗੇ ਆ ਉਹਨਾਂ ਨੂੰ ਅਸੀਂ ਉੱਲੀ ਨਾਸ਼ਕ ਦੇ ਨਾਲ ਸ਼ੋਧ ਕਰਨੀ ਹੈ। ਔਰ ਉਹ ਉੱਲੀ ਨਾਸ਼ਕ ਦਾ ਨਾਮ ਹੈਗਾ ਹਨੀ ਸਟਾਰ ਟੋਪ ਗੁਰੂਆ ਸੁਪਰ, ਜਿਹਦੇ ਵਿੱਚ ਕਿ ਦੋ ਉੱਲੀ ਨਾਸ਼ਕ ਹੈਗੇ ਨੇ, ਅਜ਼ੋਕਸੀਸਟ੍ਰੋਬਿਨ ਡੈਫੀਕਨਾਜ਼ੋਲ। ਤੇ ਉਸ ਉੱਲੀ ਨਾਸ਼ਕ ਦਾ ਜੋ ਘੋਲ ਬਣਾਉਣਾ ਹੈ ਉਹ 1 ml 1 ਲੀਟਰ ਪਾਣੀ ਦੇ ਹਿਸਾਬ ਨਾਲ ਘੋਲ ਬਣਾ ਕੇ ਉਹਦੇ ਵਿੱਚ ਉਹਨਾਂ ਮੱਟੀਆਂ ਨੂੰ ਪੱਛੀਆਂ ਨੂੰ ਭਿਗੋ ਕੇ ਬੀਜਣਾ ਹੈ। ਔਰ ਜਦੋਂ ਸਾਡਾ ਕਮਾਂਦ ਜੰਮ ਕੇ ਬਾਹਰ ਆ ਗਿਆ 60 ਤੋਂ 70 ਦਿਨ ਦਾ ਹੋ ਗਿਆ, 90 ਦਿਨ ਦੇ ਅੰਦਰ ਅੰਦਰ ਕੋਸ਼ਿਸ਼ ਕਰੀਏ ਕਿ ਸੇਮ ਉੱਲੀ ਨਾਸ਼ਕ ਦੇ ਨਾਲ ਅਗਰ ਅਸੀਂ ਉਹ ਸਪਰੇਅ ਕਰਦੇ ਹਾਂ ਤਾਂ ਜਿਹੜੀ ਸਾਡੀ ਇਹ ਰੱਤਾ ਰੋਗ ਚਾਹੇ ਸਾਡੀ ਕਾਲੀ ਕੰਗਿਆਰੀ ਹੋਵੇ ਜਾਂ ਭੋਕਾ ਬੋਲ ਹੋਵੇ ਉਹਨਾਂ ਤੋਂ ਕਾਫੀ ਹੱਦ ਤੱਕ ਜਾ ਕੇ ਅਸੀਂ ਕਮਾਂਦ ਦੀ ਬਿਮਾਰੀ ਦੀ ਪ੍ਰਬੰਧਨ ਕਰ ਸਕਦੇ ਹਾਂ, ਉਹਦੀ ਮੈਨੇਜਮੈਂਟ ਕਰ ਸਕਦੇ ਹਾਂ। ਦੂਜੀ ਗੱਲ ਜਿਹੜੀ ਹੈਗੀ ਹੈ, ਕਿਉਂਕਿ ਕਮਾਂਦ ਤੋਂ ਅਸੀਂ ਜਾਣਦੇ ਹਾਂ ਕਿ 12 ਤੋਂ 14 ਮਹੀਨੇ ਦੀ ਫਸਲ ਹੈ, ਇਹਦੇ ਚ ਨਦੀਨਾਂ ਦਾ ਬਹੁਤ ਵੱਡਾ ਅਟੈਕ ਆਉਂਦਾ ਹੈ। ਔਰ ਇਹ ਜੋ ਨਦੀਨ ਹੈ ਇਹ ਆਪਾਂ ਕਹਿੰਦੇ ਹਾਂ ਕਿ ਸਿਫਾਰਿਸ਼ ਕਰਦੇ ਹਾਂ ਕਿ ਕੁਛ ਦਵਾਈਆਂ ਹੈਗੀਆਂ ਜਿਹੜੀਆਂ ਕਿ ਪ੍ਰੀ ਐਮਰਜੈਂਸ ਵਿੱਚ ਜੰਮਣ ਤੋਂ ਪਹਿਲਾਂ ਤੇ ਪੋਸਟ ਐਮਰਜੈਂਸ ਵਿੱਚ ਜੰਮਣ ਤੋਂ ਬਾਅਦ। ਪਰ ਇੱਥੇ ਅਸੀਂ ਇਹ ਡਿਸਾਈਡ ਨਹੀਂ ਕਰ ਪਾਉਂਦੇ ਵੀ ਕਿਹਦੇ ਜੰਮਣ ਤੋਂ ਪਹਿਲਾਂ ਕਦੇ ਜੰਮਣ ਤੋਂ ਬਾਅਦ। ਤੇ ਕੋਸ਼ਿਸ਼ ਕਰਨੀ ਹੈ ਕਿ ਜਦੋਂ ਅਸੀਂ ਕਮਾਂਦ ਦੀ ਬਿਜਾਈ ਬੱਤਰ ਦੇ ਵਿੱਚ ਕਰ ਰਹੇ ਹਾਂ, ਬੱਤਰ ਕਹਿਣ ਦਾ ਮਤਲਬ ਕਿ ਜਦੋਂ ਖੇਤ ਦੇ ਵਿੱਚ ਪਾਣੀ ਦੀ ਨਮੀ ਅੱਛੀ ਹੈ, ਤੇ ਉਦੋਂ ਅਗਰ ਅਸੀਂ ਬਿਜਾਈ ਕਰਦੇ ਹਾਂ ਤਾਂ ਜਿਵੇਂ ਕਿ ਐਟਰਾਜਿਨ ਹੋ ਗਈ ਜਾਂ ਮੈਟਰੀਫਿਊਜ਼ਨ ਹੋ ਗਈ, ਇਹ 72 ਘੰਟੇ ਦੇ ਅੰਦਰ ਮੀਨਸ 3 ਦਿਨ ਦੇ ਅੰਦਰ ਅੰਦਰ ਜਿਹੜੀ ਹੈ ਉਹਨਾਂ ਦੀ ਅਸੀਂ ਸਪਰੇਅ ਕਰਨੀ ਹੈ, ਤਾਂ ਕਿ ਜਿਹੜੀ ਨਦੀਨ ਜੰਮਣ ਦੇ ਟਾਈਮ ਤੇ ਹੀ ਉੱਥੇ ਚੈੱਕ ਹੋ ਜਾਣ। ਤੇ ਜਿਹੜੀ ਸਾਡੀ ਗਵਾਂਦ ਦੀ ਫਸਲ ਹੈ ਕਿ ਜੰਮਣ ਤੱਕ, ਕਿਉਂਕਿ ਕਮਾਂਦ ਨੇ ਜੰਮਣਾ ਹੁੰਦਾ ਲੇਟ, ਜਦੋਂ ਅਸੀਂ ਕਮਾਂਦ ਦੇ ਜੰਮਣ ਦਾ ਇੰਤਜ਼ਾਰ ਕਰਦੇ ਹਾਂ ਉਦੋਂ ਤੱਕ ਨਦੀਨ ਵੱਡੇ ਹੋ ਜਾਂਦੇ ਆ, ਫਿਰ ਜਦੋਂ ਆਪਾਂ ਸਪਰੇਅ ਕਰਦੇ ਹਾਂ ਦਵਾਈ ਲਾਉਂਦੇ ਹਾਂ ਤੇ ਉਹਦਾ ਅਸਰ ਨਹੀਂ ਆਉਂਦਾ। ਤੇ ਪੋਸਟ ਮਰਜੈਂਸ ਇਹ ਹੋ ਗਿਆ ਕਿ ਜਦੋਂ ਗੰਨਾ ਵੱਡਾ ਹੋ ਗਿਆ, ਜਦੋਂ ਖੇਤ ਜਾਣਾ ਮੁਸ਼ਕਿਲ ਹੋ ਜਾਂਦਾ, ਉਹ ਬਾਅਦ ਵਿੱਚ ਜਦੋਂ ਕੋਈ ਨਦੀਨ ਆਉਂਦਾ ਹੈ ਤੇ ਉਸ ਟਾਈਮ ਜਿਹੜਾ ਹੈ ਕਿ ਚਾਹੇ 2,4-DAMINE SALT, ਸੋਡੀਅਮ ਸਾਲਟ, ਤ੍ਰਿਸ਼ਕ, ਟ੍ਰਿਸਕੇਲ, ਸਿੰਡਿਕਾ ਜੋ ਆਪਾਂ ਸਿਫਾਰਿਸ਼ ਕੀਤੀ ਹੋਈ ਹੈ ਪੈਕੇਜ ਫੈਕਟਰੀ ਤੇ ਪਾਈ ਹੋਈ ਹੈ, ਉਹਨੂੰ ਜਦੋਂ ਸਪਰੇਅ ਕਰਦੇ ਹਾਂ ਤੇ ਸਾਡਾ ਖੇਤ ਵਾਢੀ ਤੱਕ ਨਦੀਨਾਂ ਤੋਂ ਫੁੱਲ ਰਹਿੰਦਾ। ਕਿਸਾਨ ਵੀਰੋ, ਜਿੱਦਾਂ ਕਿ ਇਸ ਵੇਲੇ ਸਾਡੀ ਜਿਹੜੀ ਫਸਲ ਹੈ ਜਿਹੜੇ ਪਿਛਲੇ ਸਾਲ ਦੀ ਬੀਜੀ ਹੋਈ ਹੈ ਉਹਦੇ ਵਿੱਚ ਜੋ ਅੱਜ ਸਰਵੇ ਦੇ ਵਿੱਚ ਜਾਂ ਕੁਝ ਫਾਰਮਰਸ ਦੀ ਫੀਡਬੈਕ ਵੀ ਇਹ ਆ ਰਹੀ ਹੈ ਕਿ ਇਸ ਵੇਲੇ ਕਮਾਂਦ ਦੇ ਘੋੜੇ ਜਿਹਨੂੰ ਆਪਾਂ ਪਰੇਲਾ ਕਹਿੰਦੇ ਹਾਂ ਉਹਦਾ ਬਹੁਤ ਜ਼ਿਆਦਾ ਅਟੈਕ ਪੱਤਿਆਂ ਦੇ ਉੱਤੇ ਆ ਰਿਹਾ। ਧਿਆਨ ਰੱਖੋ ਕਿਉਂਕਿ ਬੜਾ ਗਰਮ ਖੁਸ਼ਕ ਮੌਸਮ ਬਣਿਆ ਹੋਇਆ ਔਰ ਇਸ ਵੇਲੇ ਇਹ ਜ਼ਿਆਦਾ ਪ੍ਰਫੁੱਲਿਤ ਹੁੰਦਾ ਹੈ, ਤਾਂ ਇਹਦੇ ਲਈ 600 ml ਕਲੋਰੋ ਦੀ 400 ਲੀਟਰ ਪਾਣੀ ਪਾ ਕੇ ਇਹਦੀ ਸਪਰੇਅ ਕਰ ਦਈਏ ਤਾਂ ਕਿ ਜਿਹੜੇ ਕਮਾਂਦ ਦੇ ਘੋੜੇ ਦੇ ਬੱਚੇ ਹੈ ਨਿਪਸ ਹੈਗੇ ਛੋਟੇ ਛੋਟੇ ਤੁਸੀਂ ਪੱਤੀਆਂ ਦੇ ਸਫੇਦ ਰੰਗ ਦੇ ਦੇਖ ਰਹੇ ਹੋਵੋਗੇ ਉਹ ਚੈੱਕ ਹੋ ਜਾਣੇ। ਅਗਰ ਉਹਨੂੰ ਚੈੱਕ ਨਹੀਂ ਕਰਦੇ ਤੇ ਉਹ ਜਦੋਂ ਉਹਨਾਂ ਦੀ 6 ਤੋਂ 7 ਦਿਨ ਬਾਅਦ ਜਦੋਂ ਉਹਨਾਂ ਦੀ ਡੈਥ ਹੁੰਦੀ ਹੈ ਉਹ ਪਾਣੀ ਸਕਰੀਟ ਕਰਦੇ ਆ ਉਹ ਪੱਤੀਆਂ ਦੇ ਉੱਤੇ ਇੱਕ ਕਾਲੇ ਰੰਗ ਦੀ ਮੋਲ ਕਰ ਦਿੰਦੇ ਆ। ਉਸ ਤੋਂ ਬਾਅਦ ਕੀ ਫੋਟੋਸਿੰਥੇਸਿਸ ਦੀ ਜਿਹੜੀ ਐਕਟੀਵਿਟੀ ਹੈ ਪ੍ਰਕਾਸ਼ ਵਿਸ਼ਲੇਸ਼ਣ ਪੂਰਾ ਨਹੀਂ ਹੁੰਦਾ, ਉਹਨਾਂ ਪੱਤਿਆਂ ਨੂੰ ਜਾਨਵਰ ਨਹੀਂ ਖਾਉਂਦੇ ਔਰ ਕਿਉਂਕਿ ਇਸ ਵੇਲੇ ਹੁਣ ਸਮਾਂ ਆ ਗਿਆ ਕਿ ਖੰਡ ਬਣ ਕੇ ਉਹਦੇ ਤਨੇ ਦੇ ਵਿੱਚ ਜਮਾ ਤੇ ਉਹ ਬਹੁਤ ਕਿਉਂਕਿ ਰਸ ਵੀ ਚੂਸਦਾ ਹੈ ਤੇ ਕਮਾਂਦ ਦਾ ਜਿਹੜਾ ਕਾਫੀ ਹੱਦ ਤੱਕ ਜਿਹੜੀ ਹੈ ਉਹਦੀ ਰਿਕਵਰੀ ਤੇ ਅਸਰ ਪਾਉਂਦਾ। ਤੇ ਦੂਜਾ ਕੀੜਾ ਉਹਦੇ ਵਿੱਚ ਜਿਹਦਾ ਆਪਾਂ ਕਹਿੰਦੇ ਤਨੇ ਦਾ ਗੜਵਾ ਜਿਹਨੂੰ ਕਹਿੰਦੇ ਸਟੈਮ ਬੋਰਰ, ਕਿਉਂਕਿ ਸਟੈਮ ਬੋਰਰ ਦਾ ਕੋਈ ਕੈਮੀਕਲ ਕੰਟਰੋਲ ਨਹੀਂ ਹੈ ਇਸ ਟਾਈਮ, ਕਿਉਂਕਿ ਜਿਸ ਟਾਈਮ ਗੰਨੇ ਦਾ ਛਿੱਲੜ ਭਾਰੀ ਹੋ ਗਿਆ ਉਹ ਬੋਰਰ ਅੰਦਰ ਚਲਾ ਗਿਆ 4-6 ਦਿਨ ਬਾਅਦ ਉਹ ਨੁਕਸਾਨ ਕਰਕੇ ਤੇ ਬਾਹਰ ਤੇ ਪਤੰਗਾ ਬਣ ਕੇ ਉੱਡ ਜਾਂਦਾ ਹੈ। ਉਹਦੇ ਲਈ ਅਸੀਂ ਕੋਸ਼ਿਸ਼ ਕਰਨੀ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਜਿਹੜੇ ਕਿ ਟ੍ਰਾਈਕੋ ਕਾਰਡ ਜਿਹੜੇ ਹੈ ਉਹ ਪੱਤਿਆਂ ਦੇ ਨਾਲ ਪੇਸਟ ਕਰਨੇ ਹੈ। ਇੱਕ ਟ੍ਰਾਈਕੋ ਕਾਰਡ ਲੈ ਕੇ ਆਉਣਾ ਹੈ, ਉਹਦੇ ਛੋਟੇ ਛੋਟੇ 1 cm² ਸਕੇਅਰ ਦੇ ਪੀਸਿਸ ਬਣਾ ਕੇ ਉਹ ਪੱਤੇ ਦੇ ਨਾਲ ਸਟੈਪਲ ਕਰਨੇ ਹੈ ਔਰ ਹੋ ਸਕੇ ਤੇ 15 ਜਾਂ 20 ਦਿਨ ਦੇ ਬਾਅਦ ਇੱਕ ਵਾਰ ਉਹਨੂੰ ਦੁਬਾਰਾ ਫਿਰ ਰਿਪੀਟ ਕਰ ਦੋ, ਕਿਉਂਕਿ ਇੱਕ ਟ੍ਰਾਈਕੋ ਕਾਰਡ ਇੱਕ ਖੇਤ ਦੇ ਵਿੱਚ 20 ਥਾਵਾਂ ਦੇ ਵਿੱਚ ਲੱਗ ਜਾਂਦਾ ਹੈ। ਤੇ ਇਹ ਅਗਰ ਅਸੀਂ ਕੀੜੇ ਮਕੌੜੇ ਜਿਹੜੇ ਮੇਨ ਇਸ ਵੇਲੇ ਖੜੀ ਫਸਲ ਦੇ ਵਿੱਚ ਆ ਰਹੇ ਨੇ ਇਹ ਉਹਦੇ ਲਈ ਆਪਾਂ ਗੱਲਬਾਤ ਕਰ ਰਹੇ ਹਾਂ। ਤੇ ਜਦੋਂ ਅਸੀਂ ਨਦੀਨਾਂ ਤੋਂ ਬਾਅਦ ਅਸੀਂ ਕੀੜੇ ਮਕੌੜਿਆਂ ਦੀ ਵੀ ਗੱਲ ਕੀਤੀ ਹੈ, ਬਿਮਾਰੀ ਦੀ ਵੀ ਗੱਲ ਕੀਤੀ ਹੈ, ਹੁਣ ਜਦੋਂ ਅਸੀਂ ਬੀਜ ਜਾਂ ਗੰਨੇ ਦੀ ਅੱਗੇ ਕਟਾਈ ਕਰਨੀ ਹੈ ਤੇ ਉਹਦੇ ਲਈ ਜਿਹੜਾ ਬੀਜ ਅਸੀਂ ਲੈਣਾ ਹੈ ਕੋਸ਼ਿਸ਼ ਆਪਾਂ ਇਹ ਕਰਨੀ ਹੈ ਕਿ ਉਹ ਜੋ ਬੀਜ ਲੈਣਾ ਹੈ ਉਹ ਅਸੀਂ ਬਿਲਕੁਲ ਇੱਕ ਅਥੈਂਟੀਕੇਟਡ ਸੋਰਸ ਤੋਂ ਲੈਣਾ। ਅਗਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਆਪਾਂ ਗੱਲ ਕਰਦੇ ਹਾਂ ਤੇ ਸਾਡੇ 3 ਸਟੇਸ਼ਨ ਹੈਗੇ ਹੈ, ਕਪੂਰਥਲਾ ਹੋ ਗਿਆ, ਗੁਰਦਾਸਪੁਰ ਹੋ ਗਿਆ ਤੇ ਫਰੀਦਕੋਟ ਹੋ ਗਿਆ। ਜਾਂ ਪਿਛਲੇ ਸਾਲ ਦਾ ਅਸੀਂ ਆਪਣੇ ਖੰਡ ਮਿੱਲਾਂ ਨੂੰ ਬੀਜ ਦੀ ਅਲਾਟਮੈਂਟ ਦਿੱਤੀ ਹੋਈ ਹੈ ਤੇ ਖੰਡ ਮਿੱਲਾਂ ਜਿਹੜੀਆਂ ਸਾਡੀਆਂ ਕੋਆਪਰੇਟਿਵ ਸ਼ੂਗਰ ਮਿੱਲਾਂ ਨੇ ਉਹਨਾਂ ਦੇ ਵਿੱਚ ਉਹਨਾਂ ਦੇ ਆਪਣੇ ਫਾਰਮ ਹੈਗੇ ਨੇ ਜਾਂ ਉੱਥੇ ਉਹਨਾਂ ਦੇ ਕੋਈ ਪ੍ਰੋਗਰੈਸਿਵ ਫਾਰਮਰਸ ਹੈਗੇ ਆ ਉਹਨਾਂ ਦੇ ਕੋਲ ਗਰੋ ਕੀਤਾ ਹੋਇਆ ਤੇ ਉਹਦਾ ਸੋਰਸ ਜਿਹੜਾ ਹੈ ਉਹ ਲੈਣਾ ਬਹੁਤ ਜ਼ਰੂਰੀ ਹੈ। ਔਰ ਕਿਉਂਕਿ ਬੀਜ ਔਰ ਵਰਾਇਟੀ ਦੀ ਗੱਲ ਹੋ ਰਹੀ ਹੈ ਇੱਥੇ ਮੈਂ ਤੁਹਾਡੇ ਨਾਲ ਇਹ ਦੱਸਣਾ ਚਾਹੂੰਗਾ ਕਿ ਕੁਝ ਕਿਸਾਨ ਵੀਰ ਜਾਣੇ ਅਣਜਾਣੇ

ਦੇ ਵਿੱਚ ਕੁਛ ਗੈਰ ਸਿਫਾਰਿਸ਼ ਕੀਤੀਆਂ ਹੋਈਆਂ ਕਿਸਮਾਂ ਜਿਹੜੀਆਂ ਕਿ ਸਾਡੀਆਂ ਦੱਖਣੀ ਭਾਰਤ ਦੀਆਂ ਕਿਸਮਾਂ ਨੂੰ ਲੈ ਕੇ ਆ ਰਹੇ ਹੈ, ਉਹਨਾਂ ਬਿਮਾਰੀਆਂ ਦੇ ਨਾਲ ਵਰਾਇਟੀਆਂ ਦੇ ਨਾਲ ਕੁਛ ਬਿਮਾਰੀਆਂ ਤੇ ਕੀੜੇ ਨਾਲ ਆ ਰਹੇ ਨੇ, ਕਿਉਂਕਿ ਪਿਛਲੇ ਹਾਲ ਹੀ ਸਾਨੂੰ ਸਰਵੇ ਦੇ ਵਿਚ ਨਜ਼ਰ ਆਇਆ ਕਿ ਉਹਦੇ ਵਿਚ ਰੈਡ ਸਟ੍ਰਾਈਪ ਕਰਕੇ ਜਿਹੜੀ ਕਿ ਬੈਕਟੀਰੀਅਲ ਬਿਮਾਰੀ ਹੈ ਉਹ ਕਿਤੇ ਕਿਤੇ ਨਜ਼ਰ ਆਉਣੀ ਸ਼ੁਰੂ ਹੋ ਗਈ ਹੈ ਤੇ ਉਹਦੇ ਨਾਲ ਇਕ ਕੀੜਾ ਜਿਹੜਾ ਕਿ ਮਿਲੀ ਵਗ ਜਿਹਨੂੰ ਕਹਿੰਦੇ ਆ ਉਹ ਖੋਰੀ ਦੇ ਅੰਦਰ ਉਹਦੇ ਹਜ਼ਾਰਾਂ ਦੇ ਹਿਸਾਬ ਨਾਲ ਉਹਦੇ ਬੱਚੇ ਨੇ ਜਦੋਂ ਉਹ ਰਸ ਚੂਸ ਰਿਹਾ ਤੇ ਉਹ ਵੀ ਗੰਨੇ ਨੂੰ ਸੁਕਾ ਰਿਹਾ ਹੈ, ਸੁੱਕ ਰਿਹਾ ਗੰਨਾ ਉਹਦੇ ਵਿਚ ਤੇ ਕਾਫੀ ਦਿੱਕਤ ਕਰ ਰਿਹਾ ਤੇ ਇਹ ਕੋਸ਼ਿਸ਼ ਕਰਨੀ ਹੈ ਕਿ ਜਿਹੜੀ ਅਨਸਪਾਰ ਰਿਕਮੈਂਡਡ ਬਿਨਾਂ ਸਿਫਾਰਿਸ਼ ਗੈਰ ਸਿਫਾਰਸੀ ਕਿਸਮਾਂ ਤੋਂ ਗੁਰੇਜ਼ ਕਰੀਏ, ਕਿਉਂਕਿ ਉਹ ਜਦੋਂ ਕਿਸਮਾਂ ਸਾਡੇ ਏਰੀਏ ਦੇ ਵਿਚ ਆਉਣਗੀਆਂ ਉਹ ਨਵੇਂ ਕੀੜੇ ਮਕੌੜੇ ਤੇ ਬਿਮਾਰੀਆਂ ਲੈ ਕੇ ਆਉਣਗੀਆਂ, ਉਹ ਲਾਸਟ ਦੇ ਵਿਚ ਜਿਹੜਾ ਹੈਗਾ ਉਹ ਸਾਨੂੰ ਝਾੜ ਦੇ ਵਿਚ ਤੇ ਰਿਕਵਰੀ ਦੇ ਵਿਚ ਕਾਫੀ ਨੁਕਸਾਨ ਕਰਦੇ ਨੇ ਔਰ ਉਹਨਾਂ ਨੂੰ ਬਾਅਦ ਵਿਚ ਕੰਟਰੋਲ ਕਰਨਾ ਵੀ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਔਰ ਇਕ ਗੱਲ ਮੈਂ ਤੁਹਾਡੇ ਨਾਲ ਹੋਰ ਸ਼ੇਅਰ ਕਰੂੰਗਾ ਕਿ ਜਿਹਨਾਂ ਕਿਸਾਨ ਵੀਰਾਂ ਨੇ ਫੱਗਣ ਦੀ ਬਿਜਾਈ ਕਰਨੀ ਹੈ ਉਹਦੇ ਲਈ ਜੋ ਬੀਜ ਰੱਖਣਾ ਹੈ ਤੇ ਕੋਸ਼ਿਸ਼ ਕਰਨੀ ਹੈ ਕਿ ਜਦੋਂ ਅੱਗੇ ਠੰਡ ਪੈਣੀ ਹੈ ਕੋਰਾ ਪੈਣਾ ਹੈ ਤੇ ਉਹਨੂੰ ਜਿਹੜੇ ਹਲਕਾ ਪਾਣੀ ਲਗਾ ਕੇ ਰੱਖਣਾ ਤਾਂ ਕਿ ਜਿਹੜਾ ਗੰਨਾ ਉਹ ਕੋਰੇ ਤੋਂ ਬਚ ਸਕੇ ਔਰ ਉਹ ਜਿਹੜਾ ਕੋਰੇ ਤੋਂ ਬਚਣ ਤੋਂ ਬਾਅਦ ਉਹਦੀਆਂ ਅੱਖਾਂ ਨਾ ਫਟਣ ਉਹ ਆਪਾਂ ਹਲਕੀ ਇਰੀਗੇਸ਼ਨ ਉਹਨੂੰ ਦੇਣੀ ਬਹੁਤ ਜ਼ਰੂਰੀ ਹੈ ਤਾਂ ਜੋ ਜਦੋਂ ਅਸੀਂ ਫੱਗਣ ਦੇ ਵਿਚ ਬਿਜਾਈ ਕਰਨੀ ਹੈ ਤੇ ਸਾਨੂੰ ਨਰੋਆ ਬਿਮਾਰੀ ਤੋਂ ਰਹਿਤ ਤੇ ਚੰਗੀਆਂ ਅੱਖਾਂ ਵਾਲਾ ਬੀਜ ਮਿਲ ਜਾਏ, ਕਿਉਂਕਿ ਜਦੋਂ ਅਸੀਂ ਉਹਦੀ ਅੱਗੇ ਬਿਜਾਈ ਕਰੋਗੇ ਉਹਦਾ ਜਮਾਓ ਚੰਗਾ ਆਊਗਾ ਫਟਾਓ ਚੰਗਾ ਆਊਗਾ ਤੇ ਜੋ ਅਸੀਂ ਉਹਨੂੰ ਅੱਗੇ ਲੈ ਕੇ ਜਾਓਗੇ ਤੇ ਉਹ ਸਾਨੂੰ ਬੜੇ ਭਰਪੂਰ ਝਾੜ ਦੇਣਗੇ ਔਰ ਅੱਛੀ ਪੈਦਾਵਾਰ ਦੇਣਗੇ। ਇੱਕ ਛੋਟੀ ਜਿਹੀ ਗੱਲ ਮੈਂ ਇੱਕ ਹੋਰ ਸ਼ੇਅਰ ਕਰਕੇ ਕਰਨਾ ਚਾਹੂੰਗਾ ਕਿ ਬੀਜ ਵੀ ਲੈ ਲਿਆ ਸ਼ੋਧ ਵੀ ਕਰ ਲਿਆ ਉਹਦੇ ਲਈ ਇੱਕ ਬਿਜਾਈ ਦਾ ਢੰਗ, ਕਿਉਂਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਦੇ ਵਿਚ ਜਿਹੜੀ ਸਾਡੀ ਗੰਨੇ ਦੀ ਕਾਸ਼ਤ ਹੈ ਇਹ ਲੇਬਰ ਤੇ ਬਹੁਤ ਡਿਪੈਂਡ ਕਰਦੀ ਹੈ, ਅਸੀਂ ਪ੍ਰਵਾਸੀ ਲੇਬਰ ਦੇ ਉੱਤੇ ਹੀ ਡਿਪੈਂਡ ਹੈਗੇ ਹਾਂ। ਆਉਣ ਵਾਲੇ ਸਮੇਂ ਦੇ ਵਿਚ ਜੋ ਕਿ ਸਾਡੇ ਕਿਸਾਨ ਵੀਰ 2.5 ਫੁੱਟ 3 ਫੁੱਟ ਤੇ ਜੋ ਕਮਾਂਦ ਲਗਾ ਰਹੇ ਨੇ ਜਾਂ ਗੰਨਾ ਲਗਾ ਰਹੇ ਨੇ, ਕੋਸ਼ਿਸ਼ ਕਰੀਏ ਕਿ ਅਸੀਂ ਹੁਣ ਉਹਨੂੰ ਚੌੜੀ ਤੇ ਡੂੰਘੀ ਵਹਾਈ ਦੇ ਨਾਲ ਵਾਈਡਰ ਰੋ ਸਪੇਸਿੰਗ ਔਰ ਟ੍ਰੈਂਚ ਪਲਾਂਟਿੰਗ ਦੇ ਨਾਲ ਉਹਦੀ ਅਸੀਂ ਬਿਜਾਈ ਕਰੀਏ ਤਾਂ ਕਿ ਆਉਣ ਵਾਲੇ ਸਮੇਂ ਚ ਸਾਨੂੰ ਅਗਰ ਮੈਕਨਾਈਜੇਸ਼ਨ ਵਾਲੀ ਸਾਈਡ ਜਾਣਾ ਕਿ ਅਸੀਂ ਗੰਨੇ ਨੂੰ ਮਸ਼ੀਨਾਂ ਦੇ ਨਾਲ ਕਟਾਉਣਾ ਹੈ ਤੇ ਜਦੋਂ ਅਸੀਂ 2.5 ਫੁੱਟ ਵਾਲਾ ਗੰਨਾ ਉਸ ਮਸ਼ੀਨ ਦੇ ਨਾਲ ਕੱਟਦੇ ਹਾਂ ਤੇ 10-15% ਸਾਡਾ ਗੰਨੇ ਦਾ ਨੁਕਸਾਨ ਹੁੰਦਾ, ਕੁਇੰਟਲ ਪਿੱਛੇ 10-12-15 ਕਿਲੋ ਤੱਕ ਸਾਡਾ ਗੰਨਾ ਖਰਾਬ ਹੋ ਜਾਂਦਾ ਤੇ ਉਸ ਖਰਾਬੀ ਨੂੰ ਬਚਾਉਣ ਵਾਸਤੇ ਸਾਨੂੰ ਜਿਹੜੀ ਬਿਜਾਈ ਕਰਨੀ ਹੈ ਵਾਈਡਰ ਰੋ ਸਪੇਸਿੰਗ ਤੇ ਟ੍ਰੈਂਚ ਮੈਥਡ ਦੇ ਨਾਲ ਕਰਨੀ ਹੈ ਕਿ ਘੱਟੋ ਘੱਟ 4 ਫੁੱਟ ਤੇ ਉਹਨੂੰ ਲਾਈਏ ਔਰ 8-9 ਇੰਚ ਡੂੰਘੀ ਖਾਲੀ ਮਾਰੀਏ। ਜਦੋਂ ਅਸੀਂ ਬਿਜਾਈ ਕਰਨੀ ਹੈ ਉਹਦੇ ਚੰਗੇ ਜਵਾਬ ਲਈ, ਕਿਉਂਕਿ 9 ਇੰਚ ਜਦੋਂ ਉਹਦੇ ਤੇ ਮਿੱਟੀ ਪਾਉਣੀ ਹੈ ਤੇ ਉਹਦੇ ਚ ਅਸੀਂ ਕੀ ਹੈ ਕਿ ਸੁਹਾਗਾ ਨਹੀਂ ਮਾਰਨਾ, ਮਿੱਟੀ ਜ਼ਿਆਦਾ ਨਹੀਂ ਪਾਉਣੀ, ਹਲਕੀ ਮਿੱਟੀ ਪਾਉਣੀ ਹੈ, ਪੈਰਾਂ ਦੇ ਨਾਲ ਮਿੱਟੀ ਪੈ ਜਾਵੇ ਤੇ ਬਹੁਤ ਅੱਛਾ, ਔਰ ਜਦੋਂ ਪਹਿਲਾਂ ਪਾਣੀ ਲੱਗਣਾ ਉਹ ਵੀ ਹਲਕਾ ਲਾਉਣਾ ਹੈ, ਬੜਾ ਭੜਕੇ ਪਾਣੀ ਇਰੀਗੇਸ਼ਨ ਨਹੀਂ ਕਰਨੀ ਜੋ ਕਿ ਗੰਨੇ ਦੇ ਜਮਾਵ ਨੂੰ ਤੇ ਗੰਨੇ ਦੇ ਜੰਮਣ ਨੂੰ ਅਫੈਕਟ ਕਰਦਾ ਹੈ। ਜਦੋਂ ਅਸੀਂ ਵਾਈਡਰ ਰੋ ਸਪੇਸਿੰਗ ਦੇ ਨਾਲ ਲਾ ਰਹੇ ਹਾਂ ਔਰ ਇਸ ਟਾਈਮ ਜਿਹੜੀ ਮੈਂ ਗੱਲ ਕੀਤੀ ਹੈ ਕਿ ਇਹ ਜਿਹੜਾ ਸਾਡਾ ਪੱਤਝੜ ਰੁੱਤ ਦੀ ਬਿਜਾਈ ਹੈ, ਅਸੂ ਕੱਤੇ ਦੀ ਬਿਜਾਈ ਹੈ, ਤੇ ਇਸ ਫਸਲ ਨੂੰ ਅਗਰ ਅਸੀਂ ਆਪਾਂ ਲਾਹੇਬੰਦ ਬਣਾਉਣਾ ਹੈ, ਉਹਦਾ ਝਾੜ ਵੀ ਵਧਾਉਣਾ ਹੈ, ਰਿਕਵਰੀ ਵੀ ਵਧਾਉਣੀ ਹੈ, ਤੇ ਕੋਸ਼ਿਸ਼ ਕਰੀਏ ਕਿ ਉਹ ਜੋ 4 ਫੁੱਟ ਦੀ ਦੂਰੀ ਅਸੀਂ ਖਾਲਾਂ ਦੇ ਵਿਚ ਰੱਖ ਰਹੇ ਹਾਂ ਉਹਨੂੰ ਖਾਲੀ ਨਾ ਛੱਡੀਏ। ਜਦੋਂ ਅਸੀਂ ਉਹਨੂੰ ਖਾਲੀ ਛੱਡਦੇ ਹਾਂ ਤੇ ਉੱਥੇ ਨਦੀਨਾਂ ਦੀ ਪ੍ਰੋਬਲਮ ਆਉਂਦੀ ਹੈ, ਉਹ ਸਾਡੇ ਜ਼ਿਆਦਾ ਖਰਚੇ ਵਧਾਉਂਦਾ ਹੈ, ਤੇ ਕੋਸ਼ਿਸ਼ ਕਰੀਏ ਕਿ ਉਹਦੇ ਵਿਚ ਅਸੀਂ ਕੋਈ ਨਾ ਕੋਈ ਰਲਵਾਂ ਫਸਲ ਇੰਟਰ ਕ੍ਰੋਪ ਉਹਦੇ ਚ ਆਪਾਂ ਵਰਤ ਲਈਏ ਤਾਂ ਕਿ ਇਹ ਜੋ ਰਲਵਾਂ ਫਸਲ ਇੰਟਰ ਫਸਲ ਹੈ ਅੰਤਰ ਫਸਲ ਹੈਗੀ ਹੈ ਇਹ ਜ਼ਿਆਦਾ ਤੋਂ ਜ਼ਿਆਦਾ 4 ਮਹੀਨੇ ਦੀ, ਜਦੋਂ ਅਸੀਂ ਹੁਣ ਬਿਜਾਈ ਕਰਾਂਗੇ ਤੇ ਇਹ ਸਾਡੇ ਫਰਵਰੀ ਦੇ ਵਿਚ ਘਟੇਲ ਹੋ ਜਾਂਦੀ ਹੈ ਤੇ ਉਹ ਜੋ ਸਾਨੂੰ ਉਸ ਰਲਵਾਂ ਫਸਲ ਦੀ ਜੋ ਆਮਦਨ ਆਉਂਦੀ ਹੈ ਉਸ ਆਮਦਨ ਦੇ ਨਾਲ ਅਸੀਂ ਜਿਹੜਾ ਬਾਕੀ ਸਾਲ ਭਰ ਦਾ ਗੰਨਾ ਹੈ ਉਹਨੂੰ ਆਪਾਂ ਫ੍ਰੀ ਕਰ ਸਕਦੇ ਹਾਂ। ਹੁਣ ਦੇਖੋ ਜਦੋਂ ਅਸੀਂ ਇੱਕ ਫਾਇਦਾ ਸਾਡਾ ਜਦੋਂ 4 ਫੁੱਟ ਤੇ ਜਾਓਗੇ ਤੇ ਸਾਡਾ ਬੀਜ ਘੱਟ ਲੱਗੇਗਾ, ਦੂਜਾ ਸਾਡੇ ਕਿ ਪਾਣੀ, ਕਿਉਂਕਿ ਗੰਨੇ ਦੇ ਵਿਚ ਫਲੱਡ ਇਰੀਗੇਸ਼ਨ ਕਰਨ ਦੀ ਜ਼ਰੂਰਤ ਨਹੀਂ ਹੈਗੀ, ਜੇ ਅਸੀਂ ਉਹਨੂੰ ਖਾਲਾਂ ਦੇ ਵਿਚ ਲਾਉਂਦੇ ਹਾਂ 7.5 ਸੈਂਟੀਮੀਟਰ ਦੀ ਅਸੀਂ ਇਰੀਗੇਸ਼ਨ ਦਿੰਦੇ ਹਾਂ ਤੇ ਉੱਥੇ ਸਾਡਾ 15-20% ਪਾਣੀ ਵੀ ਬਚਦਾ, ਔਰ ਜਦੋਂ ਅਸੀਂ ਖਾਦ ਪਾਉਣੀ ਹੈ ਜਾਂ ਅਸੀਂ ਦਵਾਈ ਪਾਉਣੀ ਹੈ ਉਹ ਛੱਟਾ ਮਾਰ ਕੇ ਬ੍ਰੌਡਕਾਸਟ ਕਰਕੇ ਬਾਹਰ ਨਹੀਂ ਸੁੱਟਣਾ, ਕਿਉਂਕਿ ਜਿਹੜੀ ਬਾਹਰ 4 ਫੁੱਟ ਦੀ ਥਾਂ ਹੈ ਉੱਥੇ ਉਹ ਨਦੀਨਾ ਨੇ ਉੱਗ ਕੇ ਉਸ ਖੁਰਾਕ ਨੂੰ ਖਾਣਾ ਤੇ ਗੰਨੇ ਦੇ ਨਾਲ ਕੰਪੀਟੀਸ਼ਨ ਕਰਨਾ, ਜਿਹੜਾ ਕਿ ਗੰਨੇ ਦੀ ਖੁਰਾਕ ਤਾਕਤ ਹੈਗੀ ਹੈ ਉਹਦੇ ਨਾਲ ਕੰਪੀਟੀਸ਼ਨ ਕਰਕੇ ਗੰਨੇ ਦੇ ਝਾੜ ਤੇ ਰਿਕਵਰੀ ਦੇ ਅਸਰ ਪਾਉਣਾ, ਤੇ ਜਦੋਂ ਅਸੀਂ ਉਹਨੂੰ
ਥਾਲੀ ਦੇ ਵਿਚ ਪਾ ਰਹੇ ਹੈ ਕਿਉਂਕਿ ਜਿੱਥੇ ਬੂਟਾ ਲੱਗਿਆ ਹੈ ਉੱਥੇ ਹੀ ਉਹਨੂੰ ਪਾਉਣਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਬੈਂਡਡ ਪਲੇਸਮੈਂਟ ਦਾ ਮਤਲਬ ਇਹ ਹੋ ਗਿਆ ਕਿ ਜਿੱਥੇ ਬੂਟਾ ਲੱਗਾ

0: ਨੂੰ ਝਾੜ ਪੂਰੇ ਮਿਲ ਜਾਂਦੇ ਆ ਔਰ ਅਖੰਡ ਮਿਲਾਂ ਨੂੰ ਜਿਹੜੀ ਹੈ ਉਹਦੀ ਖੰਡ ਦੀ ਮਾਤਰਾ ਰਿਕਵਰੀ ਪੂਰੀ ਮਿਲ ਜਾਂਦੀ ਹੈ। ਇਹ ਨੁਕਤੇ ਕਿਉਂਕਿ ਸਾਨੂੰ ਫੋਲੋ ਕਰਨੇ ਪੈਣੇ ਨੇ ਕਿਉਂਕਿ ਲੇਬਰ ਦੀ ਸਕੈਰਸਿਟੀ ਹੈਗੀ ਹੈ, ਉਹਦੀ ਘਾਟ ਹੈਗੀ ਹੈ ਤੇ ਸਾਨੂੰ ਅੱਗੇ ਮੈਕਨਾਈਜੇਸ਼ਨ ਵੱਲ ਜਾਣਾ ਪੈਣਾ ਕਿਉਂਕਿ ਅਸੀਂ ਲੇਬਰ ਦੀ ਡਿਪੈਂਡੈਂਸੀ ਜਿਹੜੀ ਹੈ ਉਹ ਮਸ਼ੀਨਾਂ ਦੇ ਰਾਹੀਂ ਘੱਟ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜੋ ਅਸੀਂ ਮਸ਼ੀਨੀਕਰਨ ਕਰਨਾ ਹੈ ਤਾਂ ਇਹ ਨੁਕਤੇ ਮੈਂ ਜੋ ਤੁਹਾਡੇ ਨਾਲ ਸ਼ੇਅਰ ਕੀਤੇ ਨਾ ਪਲੀਜ਼ ਇਸ ਸੀਜ਼ਨ ਤੋਂ ਹੀ ਅਸੀਂ ਇਹਨਾਂ ਨੂੰ ਫੋਲੋ ਕਰੀਏ ਔਰ ਕੋਸ਼ਿਸ਼ ਕਰੀਏ ਕਿ ਜਿੰਨਾ ਵੱਧ ਹੋ ਸਕਦਾ ਅਸੀਂ ਇਸ ਸੀਜ਼ਨ ਦੀ ਅਸੋਕਤ ਦੀ ਕਮਾਨ ਦੀ ਬਜਾਏ ਨੂੰ ਵਧਾਈਏ। ਸਤਿ ਸ੍ਰੀ ਅਕਾਲ, ਧੰਨਵਾਦ।
1: ਸੋ ਕਿਸਾਨ ਵੀਰੋ ਤੇ ਭੈਣੋ, ਹੁਣੇ ਤੁਸੀਂ ਜਾਣਕਾਰੀ ਸੁਣੀ ਡਾਕਟਰ ਗੁਲਜ਼ਾਰ ਸਿੰਘ ਸੰਘੇੜਾ ਜੀ ਕੋਲੋਂ ਕਮਾਨ ਦੇ ਸਬੰਧੀ ਤੇ ਹੁਣ ਵੇਲਾ ਹੋ ਗਿਆ ਹੈ ਖੇਤੀ ਸੰਦੇਸ਼ ਦਾ। ਪੰਜਾਬ ਮੰਡੀ ਬੋਰਡ ਵੱਲੋਂ ਸੌਣੀ 2026 ਮੰਡੀਕਰਨ ਸੀਜ਼ਨ ਦੌਰਾਨ 154 ਮੁੱਖ ਮੰਡੀਆਂ ਅਤੇ ਉਨ੍ਹਾਂ ਨਾਲ ਜੁੜੇ 288 ਅਹਾਤਿਆਂ, ਸਬ ਯਾਰਡ, 1450 ਆਰਜ਼ੀ ਖਰੀਦ ਕੇਂਦਰਾਂ ਸਮੇਤ ਕੁੱਲ 1892 ਮੰਡੀਆਂ ਵਿਚ ਝੋਨੇ ਦੀ ਖਰੀਦ ਅਤੇ ਵੇਚ ਦੇ ਪ੍ਰਬੰਧ ਕੀਤੇ ਗਏ ਹਨ। ਕਿਸਾਨ ਆਪਣੀ ਉਪਜ ਨਿਯਮਤ ਮੰਡੀਆਂ ਵਿਚ ਹੀ ਵੇਚਣ, ਵਾਜਬ ਮੁੱਲ ਲੈਣ ਲਈ ਮੰਡੀ ਵਿਚ ਜਿਨਸ ਨੂੰ ਸੁਕਾ ਕੇ ਲੈ ਜਾਣ ਤਾਂ ਜੋ ਬੋਲੀ ਸਮੇਂ ਸਿਰ ਹੋ ਸਕੇ। ਮੰਡੀ ਵਿਚ ਜਿਨਸ ਦੀ ਤੁਲਾਈ ਆਪਣੀ ਨਿਗਰਾਨੀ ਹੇਠ ਕਰਵਾਉਣ, ਮੰਡੀ ਵਿਚ ਕਿਸਾਨ ਕੇਵਲ ਝੋਨੇ ਦੀ ਲੁਹਾਈ ਅਤੇ ਸਫਾਈ ਦੇ ਹੀ ਖਰਚੇ ਦੇਣ, ਜਿਨਸ ਵਿਕਣ ਉਪਰੰਤ ਆੜਤੀਏ ਕੋਲੋਂ ਜੇ ਫਾਰਮ ਜ਼ਰੂਰ ਲੈਣ। ਕਿਸਾਨਾਂ ਅਤੇ ਖੇਤੀ ਕਾਮਿਆਂ ਨੂੰ ਸਲਾਹ ਹੈ ਕਿ ਖੇਤੀ ਮਸ਼ੀਨਰੀ ਦੀ ਵਰਤੋਂ ਸੁਚੇਤ ਹੋ ਕੇ ਕਰਨ ਤਾਂ ਜੋ ਕੋਈ ਦੁਰਘਟਨਾ ਨਾ ਹੋਵੇ। ਅਜਿਹੀ ਦੁਰਘਟਨਾ ਹੋਣ ਦੀ ਸੂਰਤ ਵਿਚ ਤੁਰੰਤ 77 ਮਾਰਕੀਟ ਕਮੇਟੀ ਨਾਲ ਸੰਪਰਕ ਕਰਨ। ਮੰਡੀ ਵਿਚ ਕਿਸੇ ਕਿਸਮ ਦੀ ਔਕੜ ਪੇਸ਼ ਆਉਣ ਤੇ ਜਾਂ ਕੋਈ ਹੋਰ ਜਾਣਕਾਰੀ ਲੈਣ ਲਈ ਸਬੰਧਿਤ 77 ਮਾਰਕੀਟ ਕਮੇਟੀ ਜਾਂ ਜ਼ਿਲ੍ਹਾ ਮੰਡੀ ਅਫਸਰ ਨਾਲ ਸੰਪਰਕ ਕਰਨ। ਤੇ ਆਓ ਤੁਹਾਨੂੰ ਦੱਸਦੇ ਹਾਂ ਸੌਣੀ ਦੀਆਂ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਦੇ ਬਾਰੇ। ਇਸ ਵਾਰ ਝੋਨਾ ਜੋ ਕਿ ਸਧਾਰਨ ਹੈ ਦਾ ਸਮਰਥਨ ਮੁੱਲ 2441 ਫੀ ਕੁਇੰਟਲ ਰੱਖਿਆ ਗਿਆ ਹੈ ਅਤੇ ਝੋਨਾ ਗ੍ਰੇਡ ਏ ਦਾ ਸਮਰਥਨ ਮੁੱਲ 2461 ਫੀ ਕੁਇੰਟਲ ਰੱਖਿਆ ਗਿਆ ਹੈ। ਉੱਥੇ ਹੀ ਮੱਕੀ ਦਾ ਸਮਰਥਨ ਮੁੱਲ 2410 ਫੀ ਕੁਇੰਟਲ ਰੱਖਿਆ ਗਿਆ ਹੈ। ਕਪਾਹ ਜੋ ਦਰਮਿਆਨੇ ਰੇਸ਼ੇ ਵਾਲੀ ਹੈ ਦਾ ਫੀ ਕੁਇੰਟਲ ਮੁੱਲ 8267 ਰੁਪਏ ਰੱਖਿਆ ਗਿਆ ਹੈ। ਕਪਾਹ ਲੰਬੇ ਰੇਸ਼ੇ ਵਾਲੀ ਦਾ 8667 ਰੁਪਏ ਫੀ ਕੁਇੰਟਲ ਅਤੇ ਮੂੰਗੀ ਦਾ 8780 ਰੁਪਏ ਫੀ ਕੁਇੰਟਲ ਅਤੇ ਮਾਂਹ ਦਾ ਸਮਰਥਨ ਮੁੱਲ 8200 ਫੀ ਕੁਇੰਟਲ ਰੱਖਿਆ ਗਿਆ ਹੈ। ਤੇ ਕਿਸਾਨ ਵੀਰੋ ਅਤੇ ਭੈਣੋ, ਸਾਡਾ ਦੂਸਰਾ ਖੇਤੀ ਸੰਦੇਸ਼ ਜੋ ਹੈ ਉਹ ਹੈ ਡੇਅਰੀ ਫਾਰਮ ਤੇ ਰਿਕਾਰਡ ਰੱਖਣਾ ਜ਼ਰੂਰੀ ਕਿਉਂ ਹੈ। ਰਿਕਾਰਡ ਰੱਖਣਾ ਸੁਚੱਜੇ ਪਸ਼ੂ ਪ੍ਰਬੰਧਨ ਦਾ ਜ਼ਰੂਰੀ ਹਿੱਸਾ ਹੈ। ਜੇਕਰ ਕਿਸਾਨਾਂ ਕੋਲ ਡੇਅਰੀ ਦਾ ਰਿਕਾਰਡ ਹੈ ਤਾਂ ਉਹ ਦੱਸ ਸਕਦੇ ਹਨ ਕਿ ਉਹ ਦੂਜੇ ਕਿਸਾਨਾਂ ਦੇ ਮੁਕਾਬਲੇ ਆਪਣੀ ਡੇਅਰੀ ਦਾ ਕਿੰਨਾ ਵਧੀਆ ਪ੍ਰਬੰਧਨ ਕਰ ਰਹੇ ਹਨ ਅਤੇ ਉਹ ਆਪਣੀ ਡੇਅਰੀ ਕਾਰਜਾਂ ਦੀਆਂ ਸ਼ਕਤੀਆਂ ਤੇ ਕਮਜ਼ੋਰੀਆਂ ਨੂੰ ਵੀ ਦੇਖ ਸਕਦੇ ਹਨ। ਪਿਛਲੇ ਰਿਕਾਰਡ ਜਾਨਵਰਾਂ ਦੇ ਮੁਲਾਂਕਣ ਲਈ ਆਧਾਰ ਪ੍ਰਦਾਨ ਕਰਦੇ ਹਨ। ਇਸ ਨਾਲ ਜਾਨਵਰਾਂ ਦੀ ਚੋਣ ਹੋ ਜਾਂਦੀ ਹੈ। ਇਸ ਨਾਲ ਪਸ਼ੂਆਂ ਦੀ ਵੰਸ਼ਾਵਲੀ ਅਤੇ ਕੁਰਸੇਨਾਮੇ ਦਾ ਰਿਕਾਰਡ ਤਿਆਰ ਕਰਨ ਵਿਚ ਵੀ ਮਦਦ ਮਿਲਦੀ ਹੈ। ਕੁਰਸੇਨਾਮੇ ਦਾ ਮਤਲਬ ਹੈ ਕਿ ਪਸ਼ੂ ਦੀ ਮਾਂ ਦੇ ਦੁੱਧ ਦਾ ਰਿਕਾਰਡ ਦੇਖਿਆ ਜਾਵੇ, ਕਿਉਂਕਿ ਜੇ ਮਾਂ ਦਾ ਦੁੱਧ ਵੱਧ ਹੋਵੇਗਾ ਤਾਂ ਉਸਦੇ ਬੱਚੇ ਵੀ ਜ਼ਿਆਦਾ ਦੁੱਧ ਦੇਣਗੇ। ਜੇਕਰ ਦੁਧਾਰੂ ਪਸ਼ੂਆਂ ਦੇ ਪਿਛਲੇ ਸੋਇਆਂ ਦੇ ਦੁੱਧ ਦਾ ਪਤਾ ਲੱਗ ਜਾਵੇ ਅਤੇ ਨਾਲ ਹੀ ਦੋ ਸੋਇਆਂ ਵਿਚਕਾਰਲਾ ਅੰਤਰ ਪਤਾ ਹੋਵੇ ਤਾਂ ਸਹੀ ਪਸ਼ੂ ਦੀ ਚੋਣ ਸੌਖੀ ਹੁੰਦੀ ਹੈ, ਕਿਉਂਕਿ ਇਸ ਨਾਲ ਆਉਣ ਵਾਲੇ ਸੋਇਆਂ ਵਿਚ ਪਸ਼ੂ ਦੀ ਦੁੱਧ ਪੈਦਾ ਕਰਨ ਦੀ ਸਮਰੱਥਾ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ। ਸੋ ਕਿਸਾਨ ਵੀਰੋ ਤੇ ਭੈਣੋ, ਇਹ ਸਨ ਅੱਜ ਦੇ ਖੇਤੀ ਸੰਦੇਸ਼। ਉਮੀਦ ਹੈ ਕਿ ਤੁਹਾਨੂੰ ਸਾਡਾ ਅੱਜ ਦਾ ਇਹ ਕਿਸਾਨ ਵਾਣੀ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਵੇਗਾ। ਤੇ ਹੁਣ ਵੇਲਾ ਹੋ ਗਿਆ ਹੈ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਸੋ ਮੈਨੂੰ ਜਸਪ੍ਰੀਤ ਕੌਰ ਨੂੰ ਦਿਓ ਇਜਾਜ਼ਤ, ਅਗਲੀ ਵਾਰ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਦੇ ਲਈ ਨਮਸਕਾਰ, ਸਤਿ ਸ੍ਰੀ ਅਕਾਲ, ਜੈ ਹਿੰਦ।
2: तेरे बीजू का पक्षियों से तो हम खेत को बचा लेते हैं, पर इन घातक रसायनों से कैसे बचा लें बेटा? तुझे ये अंधाधुंध रसायन मिलाता है ना, मिट्टी की सेहत बिगड़ने लगी है और जब माटी ही कमजोर पड़ जाएगी तो उपज कैसे सेहतमंद होगी? पहले ऐसा नहीं था, इतना अपने बड़े बुजुर्गों से कैसे फसल पहला हटती थी, खुद पता चलती थी। पहली वाली बात कहा,
3: तो सब ये डाले
2: सब नहीं, आज भी लाखों जागरूक किसान परंपरागत विधि से फसल उगा रहे हैं, पैसा कम और उपजी बेहतर पा रहे
3: हैं। सच
2: एक्सपीरियंस बता रहे हैं, खूब बदास में नहीं किए हैं।
3: ठीक है भाई, मैं भी आज से खेती शुरू
4: करूंगा। प्यार की परंपरागत
5: ਬਾਣੀ ਪ੍ਰੋਗਰਾਮ ਦੇ ਪ੍ਰਾਯੋਜਕ ਸਨ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ।
6: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਜਯਾ ਭਾਰਤੀ।

ਮਰਦਾਨਾ ਇਸਲਾਮਪੁਰ ਮਹਾਰਾਸ਼ਟਰ ਸੇ ਸਹਦੇਵ ਦਾਮੋਦਰ ਸ਼ਸ਼ੀਕਲਾ ਦਾਮੋਦਰ ਸੁਮੇਤ ਕੁਮਾਰ ਦਾਮੋਦਰ ਆਈਏ ਅਬ ਆਪਕੋ ਸੁਣਵਾਤੇ ਹੈਂ ਆਪ ਆਏ ਬਾਹਰ ਆਈ ਫਿਲਮ ਕਾ ਨਗਮਾ ਔਰ ਆਵਾਜ਼ ਹੈ ਕਿਸ਼ੋਰ ਕੁਮਾਰ ਔਰ ਲਤਾ ਮੰਗੇਸ਼ਕਰ ਕੀ ਨਗਮਾ ਨਿਗਾਰ ਅਨੰਦ ਬਖਸ਼ੀ ਮਸੀਕਾਰ ਲਕਸ਼ਮੀਕਾਂਤ ਪਿਆਰੇ ਲਾਲ ਕੀ ਜਾਨਿਬ ਸੇ ਯੇ ਮੌਸੀਕੀ ਕੋ ਸਜਾਇਆ ਗਿਆ ਇਸ ਨਗਮੇ ਕੋ ਹਮੇ ਭੇਜਾ ਹੈ ਮਹਿੰਦਰ ਮੋਦੀ ਠਾਕੁਰ ਸਾਹਿਬ ਨੇ ਰਾਮਗੜ੍ਹ ਕੈਨ ਸੇ ਇਨਕੇ ਸਾਥ ਵੀ ਔਰ ਵੀ ਸਾਥੀ ਹੈ ਜੀ ਔਰ ਅਗਲੀ ਫਰਮਾਇਸ਼ ਕੁਛ ਇਸ ਤਰ੍ਹਾਂ ਹੈ ਪੂਰਾ ਜੰਕਸ਼ਨ ਮਸਤਾਨਪੁਰਾ ਸੇ ਅਨੰਤਾ ਭਗਤ ਤਰਨਾ ਭਗਤ ਚੇਤਨਾ ਭਗਤ ਔਰ ਇਨਕੇ ਸਾਥ ਔਰ ਵੀ ਸਾਥੀ ਕੈਥਲ ਹਰਿਆਣਾ ਸੇ ਜੈਵੀਰ ਸਿੰਘ ਠਾਕੁਰ ਅਨਿਲ ਸ਼ਰਮਾ ਸ਼ਾਮਿਲ ਹੋਏ ਬਗਬੁੜਵਾ ਪਥਰਿਆ ਸੇ ਨਰੇਨ ਨਿਤਾਮ ਕੁਸੁਮ ਨਿਤਾਮ ਮੇਰੀ ਫਰਮਾਇਸ਼ ਮੋਹੱਲਾ ਪਠਾਨ ਕੁਲਾਵਲੀ ਸੇ ਸਮੀਰਾ ਖਾਨ ਕਾਮਰਾਨ ਖਾਨ ਔਰ ਹੁਰੈਨ ਅਜ਼ੀਮ ਅੰਬਾਗੜ ਚੌਕੀ ਛੱਤੀਸਗੜ੍ਹ ਸੇ ਰਿਜ਼ਵਾਨ ਖਾਨ ਐਸ਼ ਸਬੀਹਾ ਅਨਸ ਰੇਹਾਨ ਫਰਮਾਇਸ਼ ਇਸ ਸਾਲ ਕੀ ਹੈ ਰਘੁਵੀਰ ਨਗਰ ਦਿੱਲੀ ਸੇ ਦਿਲਾਵਰ ਖਾਨ ਹਸੀਨਾ ਬਾਨੋ ਐਲੀਜ਼ਾ ਨਾਯਾਬ ਸ਼ਿਵਦੀ ਚੌਕ ਕਟਨੀ ਸੇ ਅਨਿਲ ਤਾਮਰਕਰ ਅਮਰ ਤਾਮਰਕਰ ਔਰ ਰਾਜੂ ਤਾਮਰਕਰ ਔਰ ਇਨਕੇ ਸਾਥ ਢੇਰ ਸਾਰੇ ਲੋਕ ਹੈ ਦੋਸਤ ਅਹਿਬਾਬ ਘਰ ਕੇ ਅਫਰਾਦ ਔਰ ਇਨਕੇ ਵਾਲਦੇਨ ਵੀ ਸ਼ਾਮਿਲ ਹੋਏ ਹੈ ਜੋ ਫਰਮਾਇਸ਼ ਮੇਰੇ ਸਾਲ ਕੀ ਹੈ ਜ਼ਫਰ ਮੁਅੱਜ਼ਮ ਸ਼ੇਖ ਨੇ ਇਨਕੇ ਸਾਥ ਫਰਕ ਤਬਸਮ ਸ਼ੇਖ ਹੈ ਬੇਬੀ ਅਲਿਸ਼ਵਾ ਸ਼ੇਖ ਰਘੁਵੀਰ ਨਗਰ ਨਈ ਦਿੱਲੀ ਸੇ ਯੇ ਹਮਾਰੇ ਪ੍ਰੋਗਰਾਮ ਮੇਂ ਸ਼ਾਮਿਲ ਹੋਤੇ ਹੈ ਨਰਮਦਾ ਪਾਰਕ ਮੰਗਲ ਬੇੜਾ ਸੇ ਮਾਸਟਰ ਆਰਿਮ ਪਟੇਲ ਮੁਜਾਹਿਦ ਪਟੇਲ ਨਦੀਮ ਪਟੇਲ ਆਜ਼ਾਦ ਨਗਰ ਲਕਸਰ ਹਰਿਦਵਾਰ ਸੇ ਉੱਤਰਾਖੰਡ ਸੇ ਸ਼ਾਮਿਲ ਹੋਤੇ ਹੈ ਤਾਜ ਮੁਹੰਮਦ ਅੰਸਾਰੀ ਗੁਲਾਮ ਸਬੀਰ ਰਾਹੀ ਮਹਿਰਾਜ ਜਹਾਂ ਔਰ ਇਹ ਫਰਮਾਇਸ਼ ਜਿਹਨੂੰ ਮੈਂ ਡਾਕਟਰ ਮੰਦਨਾ ਕੁਮਾਰ ਔਰ ਬਿੱਟੂ ਕੁਮਾਰ ਰਾਜਧਾਨੀ ਰਾਏਪੁਰ ਸੇ ਪੱਛਮ ਤੋਂ ਗਜੜਵਾਲਾ ਸੇ ਮਾਸਟਰ ਅਲੀਮ ਰਜ਼ਾ ਸਿੱਦੀਕੀ ਬਸੂ ਮਨੋਹਰ ਹੁਸੈਨ ਅੰਸਾਰੀ ਔਰ ਭਾਈ ਨਈਮ ਰਜ਼ਾ ਸਿੱਦੀਕੀ ਵੀ ਹੈ ਤੋ ਲੀਜ਼ ਆਮੀਨ ਆਪ ਸਭ ਕੀ ਪਸੰਦ ਪਰ ਯੇ ਦੋ ਗਾਨਾ ਆਪ ਸਭ ਕੀ ਖਿਦਮਤ ਮੇਂ

ਸਤਿਗੁਰ ਪਰਸਾਦ ਸਿਮਰੰ ਸੋਈ ਪੁਰਖ ਅਚਲ ਅਬਿਨਾਸੀ ਜਿਸ ਸਿਮਰਤ ਦੁਰਮਤ ਮਲ ਨਾਸੀ ਸਤਿਗੁਰ ਚਰਨ

ਸਤਜੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ ਤ੍ਰੇਤੈ ਤੈ ਮਾਣਿਓ ਰਾਮ ਰਘਵੰਸ ਕਹਾਇਓ ਦੁਆਪਰ ਕ੍ਰਿਸ਼ਨ ਮਰਾਰ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾਂ ਘਰ ਛੇਵਾਂ ਇੱਕ ਓਅੰਕਾਰ।